0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उहनां विद्वानां दे अपने विचार ने। रेडियो अदारा 102.7 FM इहनां दे नाल सहमत होवे ए लाजमी नहीं।
3: एक बार फिर तुहाडी सेवा दे विच हाजर आपां। कल का प्रोग्राम भी जिहड़ा सी उहदे विच विचार कर रहे सां कि असी तां समझाउणा मन नूं सी पर असी रब नूं समझाउण दे नूं तुर पए, क्योंकि मन नूं समझाउण वास्ते मन ही जिहड़ा है उह सारी इस होंद दा साडे अंतकरण दा जिहड़ा उस जिम्मेवार है, जीव जिसनू कहा गया। कबीर साहब फरमाउंदे ने अज असी पहला ये विचारदे हां कि बाणी चाहुंदा है हर अंतर जामी सब बिद जाने ता किस पै आख सुनाइए, कहने कथन न पीजै गोविंद हर पावे पैज रखाइए, अवर ओट मैं सगली देखी इक तेरी ओट रहाइए, होए दयाल किरपाल प्रभ ठाकुर आपे सुनै बिनंती, पूरा सतगुर मेल मिलाए अब चूकै मन की चिंती, हर हर नाम औखद मुख पाया जन नानक सूख वसंती। ਹੁਣ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਨੇ ਕਿ ਜਿਹੜੀ ਸਾਡੀ ਮੰਗ ਹੈ ਉਹ ਅਕਾਲ ਪੁਰਖ ਨੂੰ ਪਹਿਲਾਂ ਹੀ ਪਤਾ ਹੈ। ਉਸਨੇ ਸਾਡੀ ਹਰ ਮੰਗ ਨੂੰ ਪੂਰਾ ਕਰਨਾ ਹੈ, ਪਰ ਸਾਡੀ ਅਵਸਥਾ ਇਹ ਹੈ ਕਿ ਅਸੀਂ ਸੰਤੁਸ਼ਟ ਨਹੀਂ, ਸਾਡਾ ਯਕੀਨ ਨਹੀਂ, ਸਾਡਾ ਵਿਸ਼ਵਾਸ ਕਮਜ਼ੋਰ ਹੁੰਦਾ। ਇਸੇ ਕਰਕੇ ਜਦੋਂ ਬਾਣੀ ਦੇ ਵਿੱਚ ਸਾਨੂੰ ਬਾਰ ਬਾਰ ਸਮਝਾਇਆ ਜਾਂਦਾ ਹੈ ਕਿ ਮਨ ਸਮਝਾਵਣ ਕਾਰਨੇ ਕੱਛੂ ਕੁੱਪੜੇ ਹੋ ਗਿਆ, ਮਨ ਨੂੰ ਸਮਝਾਉਣਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਨਿਤ ਪਾਈ, ਤੀਸਰੇ ਪਾਤਸ਼ਾਹ ਕਹਿ ਰਹੇ ਹਾਂ। ਤੋ ਸਾਰੀ ਖੋਜ ਜਿਹੜੀ ਆ, ਸਾਰੀ ਤਲਾਸ਼ ਜਿਹੜੀ ਆ, ਪਰ ਜਦੋਂ ਅਸੀਂ ਵਿਚਾਰ ਕਰਦੇ ਹਾਂ, ਅਸੀਂ ਮਨ ਦੀ ਤਲਾਸ਼ ਨੂੰ, ਮਨ ਦੀ ਖੋਜ ਨੂੰ, ਮਨ ਨੂੰ ਸਮਝਾਉਣ ਨੂੰ, ਮਨ ਨੂੰ ਇੱਕ ਪਾਸੇ ਲਾਉਣ ਦੇ ਅਸੀਂ ਸੋਚਦੇ ਹਾਂ ਕਿ ਅਸੀਂ ਅਕਾਲ ਪੁਰਖ ਨੂੰ ਖੋਜਣਾ ਹੈ, ਅਕਾਲ ਪੁਰਖ ਨੂੰ ਪਾਉਣਾ ਹੈ, ਕਿਉਂਕਿ ਮਨ ਸਾਡੇ ਕਿਰਦਾਰ ਨਾਲ ਜੁੜਿਆ ਹੈ। ਬਾਣੀ ਚ ਕਬੀਰ ਸਾਹਿਬ ਫਰਮਾਉਂਦੇ ਨੇ, ਬਾਬਾ ਫਰੀਦ ਜੀ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੈ ਮਨੁੱਖ, ਆਪਣੇ ਆਪ ਨੂੰ ਸੰਭਾਲ, ਸਵਾਰ, ਕਿਰਦਾਰ ਪੱਖੋਂ ਉੱਚਾ ਬਣ, ਆਪਣੇ ਆਪ ਨੂੰ ਸੰਵਾਰੇਗਾ ਤੇ ਮੇਰੀ ਪ੍ਰਾਪਤੀ ਹੋਏਗੀ। ਆਪਣੇ ਆਪ ਨੂੰ ਕਿਵੇਂ ਸੰਵਾਰਿਆ ਜਾ ਸਕਦਾ? ਮਨ ਨੂੰ ਸਮਝਾਉਣ ਦੇ ਕਰਕੇ। ਬਾਬਾ ਕਬੀਰ ਸਾਹਿਬ ਦਾ ਜ਼ਿਕਰ ਕੀਤਾ ਸੀ, ਉਹ ਇੱਕ ਸ਼ਬਦ ਚ ਕਹਿੰਦੇ ਆ, ਦੇਹੀ ਗਾਵਾਂ ਪਿੰਡ ਜੀਉ ਤਨ ਮੈਂ ਤੋ। ਜਿਹੜਾ ਇਹ ਸਰੀਰ ਹੈ, ਇਹ ਜੀਵ ਹੈ, ਇਹ ਮਨ ਹੈ ਜਿਹੜਾ ਇਹਦੇ ਚਲਾਉਣ ਵਾਲਾ, ਇਹ ਉਸ ਪਿੰਡ ਦਾ ਚੌਧਰੀ ਹੈ। ਬੱਸੈ ਪੰਜ ਕਿਰਸਾਨਾਂ, ਜਿਸ ਦੇ ਵਿੱਚ ਪੰਜ ਕਿਰਸਾਨ ਵੱਸ ਰਹੇ ਨੇ, ਜਿਨ੍ਹਾਂ ਦੇ ਅਮਲ ਦੇ ਨਾਲ ਹੀ ਤੇਰਾ ਨਿਬੇੜਾ ਹੋਣਾ ਹੈ। ਕਿਹੜੇ ਪੰਜ ਕਿਰਸਾਨ ਨੇ? ਨੈਨੋ ਨਕਟੋਂ ਸੋਣ ਰਸਪਤ ਇੰਦਰੀ ਕੇ ਹਾ ਨਾ ਮਨ। ਇਹ ਪੰਜ ਜਿਹੜੇ ਨੇ, ਇਹ ਤੇਰੀਆਂ ਪੰਜ ਇੰਦਰੀਆਂ ਨੇ, ਤੇਰੇ ਨੈਣ ਨੇ, ਤੇਰਾ ਸ਼੍ਰਵਣ ਕੰਨ ਨੇ, ਤੇਰੀ ਜੇਬਾ ਹੈ, ਤੇਰੇ ਉਹ ਫਾਇਵ ਸੈਂਸਿਸ ਨੇ, ਉਹ ਹੀ ਇਹ ਕਰਮ ਕਰ ਰਹੇ ਨੇ, ਉਹ ਹੀ ਇਹ ਖੇਤੀ ਕਰ ਰਹੇ ਨੇ, ਜਿਸ ਨੂੰ ਜਿਨ੍ਹਾਂ ਨੇ ਜੀਵ ਦੇ ਮਨ ਦੇ ਅਧੀਨ ਰਹਿਣਾ ਸੀ। ਪਰ ਹੁੰਦਾ ਕੀ ਹੈ, ਇੰਦਰੀ ਕਿਹਾ ਨਾ ਮੈਂ, ਇਹਨਾਂ ਚੋਂ ਕਿਸੇ ਨੇ ਤੇਰਾ ਨਹੀਂ ਮੰਨਿਆ। ਰਹਾਵ ਦੀ ਪੰਕਤੀ ਚ ਕਹਿੰਦੇ ਨੇ, ਬਾਬਾ ਅਬ ਨਾ ਬਸੋਂ ਇਹ ਗਾਉਂ, ਕਾੜੀ ਕਾੜੀ ਕਾ ਲੇਖਾ ਮੰਗੇ ਕਾਹਿਤ ਚੇਤੂ ਨਾ। ਜਿਹੜੇ ਚਿੱਤਰਗੁਪਤ ਨੇ, ਉਹ ਮੈਨੂੰ ਪਲ ਪਲ ਦਾ, ਕਾੜੀ ਕਾੜੀ ਦਾ ਹਿਸਾਬ ਮੰਗ ਰਹੇ ਨੇ, ਤੇ ਇਸ ਕਰਕੇ ਮੇਰੇ ਕੁਛ ਬਸ, ਕਿਉਂਕਿ ਜਿਹੜਾ ਜੀਵ ਸੀ ਉਸਨੇ ਉਹਨਾਂ ਅਮਲ ਕਰਨ ਵਾਲੀਆਂ ਪੰਜ ਇੰਦਰੀਆਂ ਤੇ ਕਾਬੂ ਨਹੀਂ ਰੱਖਿਆ, ਅੰਕੁਸ਼ ਨਹੀਂ ਰੱਖਿਆ, ਤੇ ਫਿਰ ਜਦੋਂ ਹਿਸਾਬ ਕਿਤਾਬ ਹੋਇਆ ਕੀ ਹੋਇਆ, ਬਾਕੀ ਨਿਕਸੀ ਪਾਰੀ, ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਜਦ ਜੀਵ ਨੇ, ਜਦ ਅੰਤਰਾਤਮਾ ਨੇ ਹਿਸਾਬ ਕੀਤਾ, ਪੰਜ ਕਿਸਾਨ ਬਾਬ ਆ ਗਏ, ਲਾ ਬਾਹਦੇ ਉਹ ਜੀ ਦਰਬਾਰੀ, ਉਹ ਪੰਜ ਜਿਹੜੀਆਂ ਕਰਮ ਇੰਦਰੀਆਂ ਸਨ, ਉਹ ਤੇ ਉਹਨਾਂ ਤੋਂ ਕਿਸੇ ਨੇ ਪੁੱਛਿਆ ਨਹੀਂ, ਉਹ ਭੱਜ ਗਏ, ਪਰ ਇਹ ਮਨ ਤੇ ਜੀਵ ਜਿਹੜਾ ਸੀ, ਇਸ ਨੂੰ ਹੀ ਕਾਨਸ਼ੀਅਸਨੈਸ ਤੇ ਉਸ ਦਰਬਾਰ ਦੇ ਵਿੱਚ ਬੰਨਿਆ ਗਿਆ। ਇਹੀ ਸਮਾਜ ਦੇ ਵਿੱਚ ਜਿਹੜਾ ਬੇਪੱਤ ਹੋਇਆ, ਜਿਸ ਨੂੰ ਸਮਾਜਿਕ ਬੰਧਨਾਂ ਦੇ ਵਿੱਚ ਜਕੜਿਆ ਗਿਆ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ, ਕਹੋ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੇ ਨਵੇੜਾ। ਉਹ ਜਿਹੜਾ ਸਰੀਰਕ ਅਮਲ ਦਾ ਜਿਹੜਾ ਉਹ ਖੇਤ ਸੀ, ਉਹ ਜਿਹੜੀ ਧਰਤੀ ਸੀ ਧਰਮਸਾਲ ਵਾਲੀ ਜੋ ਉਸਤੇ ਬੀਜਿਆ ਗਿਆ, ਖੇਤ ਹੀ ਕਰੇ ਨਵੇੜਾ। ਉਸ ਤੋਂ ਫਿਰ ਕਰਮਾਂ ਦੇ ਆਧਾਰ ਤੇ ਕਿਹੜੇ ਅਮਲ ਚ ਪੈਦਾ ਹੋਏ, ਖੇਤ ਹੀ ਕਰੇ ਨਵੇੜਾ, ਅਬ ਕੀ ਵਾਰ ਪਕਸ ਬੰਦੇ ਕੋ ਪੌਰ ਨਾ ਭੋਜਨ ਫੇਰਾ। ਤੇ ਫਿਰ ਇਹ ਜੀਵ ਅੰਤਰ ਆਤਮਾ ਨੂੰ ਸਨਮੁੱਖ ਹੋ ਕੇ ਕਹਿੰਦਾ, ਬਈ ਇਸ ਵਾਰ ਗਲਤੀ ਹੋ ਗਈ, ਮੈਨੂੰ ਸੰਭਾਲ ਲੈ, ਕਿਉਂਕਿ ਇਹਦੇ ਵਿੱਚ ਹੀ ਆਉਂਦਾ ਨਾ ਹਰ ਜੀਵ ਅੰਤਰ ਜਾਮੀ, ਪਿਛਲੇ ਹੋ ਗਏ ਉਹ ਗੁਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ ਤੂੰ ਜੀ, ਬਾਣੀ ਦੇ ਵਿੱਚ ਹੀ ਆਉਂਦਾ। ਸੋ ਇਸ ਤਰ੍ਹਾਂ ਜਿਹੜਾ ਮਨ ਹੈ ਇਸ ਨੂੰ ਅੰਕੁਸ਼ ਦੀ ਲੋੜ ਹੈ, ਮਨ ਨੂੰ ਸਮਝਾਉਣਾ ਹੈ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਇਹੀ ਕੀਤੀ ਸੀ ਕਿ ਅਸੀਂ ਮਨ ਨੂੰ ਨਹੀਂ, ਅਸੀਂ ਰੱਬ ਨੂੰ ਸਮਝਾਉਣ ਤੁਰ ਪੈਂਦੇ ਹਾਂ, ਅਕਾਲ ਪੁਰਖ ਨੂੰ ਸਮਝਾਉਣ ਤੁਰ ਪੈਂਦੇ, ਮਨਾਉਣ ਤੁਰ ਪੈਂਦੇ ਹਾਂ। ਅਸੀਂ ਆਪਣੇ ਆਪ ਨੂੰ ਨਹੀਂ ਸਵਾਰਦੇ, ਦੂਜਿਆਂ ਨੂੰ ਸੰਭਾਲਣ ਦਾ ਕਾਰਜ ਆਰੰਭ ਦਿੰਦੇ ਹਾਂ। ਜਦ ਤੱਕ ਆਪੇ ਦੀ, ਆਪਾਂ ਬਾਬਾ ਫਰੀਦ ਜੀ ਦੇ ਸਲੋਕ ਦੀ ਗੱਲ ਕੀਤੀ ਸੀ ਨਾ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇ ਰਹੋਗੇ। ਮਨ ਜੀਤੇ ਜਗ ਜੀਤ, ਪਹਿਲਾਂ ਆਪਣੇ ਆਪ ਨੂੰ ਕਾਬੂ ਕਰਨਾ, ਆਪਣੇ ਆਪ ਨੂੰ ਅਨੁਸ਼ਾਸਨ ਚ ਲਿਆਉਣਾ ਹੈ, ਇੱਕ ਡਿਸਿਪਲਿਨਡ ਲਾਈਫ ਬਣਾਉਣੀ ਹੈ। ਜਦੋਂ ਲਾਈਫ ਡਿਸਿਪਲਿਨ ਹੋ ਜਾਏਗੀ, ਦੂਸਰਿਆਂ ਦੇ ਵਾਸਤੇ ਤੁਸੀਂ ਆਪ ਹੀ ਰੋਲ ਮਾਡਲ ਬਣ ਜਾਓ। ਪਰ ਪਹਿਲਾਂ ਅਸੀਂ ਆਪਣੇ ਆਪ ਨੂੰ ਹੀ ਨਹੀਂ ਸਮਝਦੇ ਤੇ ਦੂਸਰਿਆਂ ਦੇ ਨੁਕਸ ਕੱਢਦੇ ਹਾਂ। ਇਹੀ ਇੱਕ ਜ਼ਿੰਦਗੀ ਦਾ ਸਾਡਾ ਇੱਕ ਗਲਤ ਅੰਦਾਜ਼ੇ ਬਿਆਨ ਹੁੰਦਾ, ਅੰਦਾਜ਼ੇ ਫਿਕਰ ਹੁੰਦਾ ਜਾਂ ਅਮਲ ਹੁੰਦਾ, ਕਿਉਂਕਿ ਇਕਬਾਲ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਅਲਾਮਾ ਇਕਬਾਲ ਦਾ ਸੂਫੀ, ਉਸਦੀ ਸ਼ਾਇਰੀ ਦੇ ਵਿੱਚ ਸੂਫੀਆਨਾ ਰੰਗਤ ਹੈ ਤੇ ਉਹ ਅਧਿਆਤਮਿਕਤਾ ਹੀ ਹੋ। ਜਦੋਂ ਇਹ ਕਹਿੰਦਾ ਹੈ ਨਾ ਕਿ ਅਮਲ ਸੇ ਬਨਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇਂ ਨਾ ਨੂਰੀ ਹੈ ਨਾ ਨਾਰੀ ਹੈ। ਕਿਉਂਕਿ ਸੂਫੀ ਮਤ ਇਸਲਾਮ ਦੀ ਹੀ ਅੱਗੇ ਡਰਾਈਵੇਸ਼ਨ ਹੈ, ਇਸਲਾਮ ਦਾ ਹੀ ਇੱਕ ਸੰਪਰਦਾਇ, ਇਸਲਾਮ ਚੋਂ ਨਿਕਲਿਆ ਹੋਇਆ ਇੱਕ ਸਕੂਲ ਆਫ ਥਾਟ ਹੈ। ਉਹ ਇਸਲਾਮ ਦਾ ਬਿਲੀਫ ਜਿਹੜਾ ਹੈ, ਜਾਂ ਆਪਾਂ ਕਹਿ ਸਕਦੇ ਸ਼ਾਮੀ ਧਰਮਾਂ ਦਾ ਹੀ ਸਾਰਿਆਂ ਦਾ ਬਿਲੀਫ ਹੈ ਕਿ ਰੱਬ ਨੇ ਜਦੋਂ ਇਨਸਾਨ ਨੂੰ ਬਣਾਇਆ ਤੇ ਮਿੱਟੀ ਦਾ ਬਣਾਇਆ, ਤੇ ਜਿਹੜੇ ਫਰਿਸ਼ਤੇ ਨੇ, ਜਿਹੜੇ ਮਲਾਇਕ ਨੇ, ਉਹ ਅੱਗ ਦੇ ਬਣੇ ਹੋਏ ਨੇ। ਸੋ ਇੱਥੇ ਜ਼ਿਕਰ ਉਹ ਕਰ ਰਿਹਾ ਹੈ ਕਿ ਅਮਲ ਸੀ, ਅਮਲਾਂ ਦੇ ਨਾ ਗੁਰਬਾਣੀ ਚ ਕਹਿੰਦੇ ਅਮਲਾਂ ਦੇ ਹੁਣ ਨਵੇਰੇ। ਜਦੋਂ ਆਪਾਂ ਇਹੀ ਗੱਲ ਕਹੀ ਸੀ, ਜਦੋਂ ਕਬੀਰ ਸਾਹਿਬ ਦਾ ਇਹੀ ਸ਼ਬਦ ਕਿ ਅੰਤ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੋਜਨ ਫਿਰ, ਉਸ ਤੋਂ ਪਹਿਲਾਂ ਕੀ ਕਹਿੰਦੇ ਆ, ਕਹੋ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੇ ਨਵੇਰਾ। ਤੁਹਾਡੇ ਅਮਲ ਜਿਹੜੇ ਨੇ, ਉਸ ਅਮਲ ਦੇ ਖੇਤਰ ਦੇ ਵਿੱਚ ਉਹ ਹੀ ਅਸਲ ਚ ਫੈਸਲਾ ਕਰਦੇ ਆ। ਬਾਣੀ ਚ ਵੀ ਇਹੀ ਆਉਂਦਾ ਨਾ, ਬਾਣੀ ਵੀ ਜੇ ਅਸੀਂ ਸਾਡੇ ਅਮਲ ਚੰਗੇ ਨੇ, ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਤਾਊ ਮਤ ਦੇ ਇਸ ਵਿਚਾਰ ਦਾ, ਇੱਥੇ ਵੀ ਪਹਿਲਾਂ ਆਪਾਂ ਇਸ ਨੂੰ ਐਕਸਪਲੇਨ ਕਰ ਲੈਂਦੇ ਹਾਂ। ਖੇਤ ਜਿਹੜਾ ਇਕਬਾਲ ਦਾ ਹੈ, ਉਹ ਕਹਿੰਦਾ ਇਹ ਖਾਕੀ ਆਪਣੀ ਫਿਤਰਤ ਮੇਂ इंसान जिहड़ा है खाक दा बनिया होया, मिट्टी दा बनिया होया, मिट्टी दा पुतला जिसनूं असीं कहिंदे आ, बोल मिट्टी दे बावला, ना नूरी है ना नारी है, ना ही ए अग वर्गा है ते ना ही ए प्रकाश वर्गा है, क्योंकि मिट्टी दे। नारी मीन्स अग तो बने हुए मलाइक वगैरह, या उसनूं आपां इस तरह नहीं कह सकते हैं कि अग नाल उन्होंने जिनात आलमे जिनात नूं जोड़िया ते मलक कांदे नाल यानी कि फरिश्तियां दे नाल वह नूर नूं जोड़दा, ते वह कहिंदा है ना ये फरिश्ता है ना ही ए जिन है, पाओ ना ये देवता है ना दैंत है, ना माड़े मनुखां वर्गा है ना चंगे मनुखां वर्गा है, एक इन बिटवीन है। अमल से बनती है जिंदगी, जन्नत भी जहन्नम भी, ये खाकी अपनी फितरत में ना नूरी है ना नारी है। इंसान अपनी जिहड़ी दी बेसिक सुभा है ये पानी वर्गा है, जिहो जिहा उसनूं माहौल मिलिया, जिहो जिहा कर्म करेगा इहो जिहा बन जाएगा। बाकी जे अमल चंगे होणगे तां देवता बन गया, नहीं होए तां दैंतां दी स्याणी शुमार हो जाएगा। अमल नूं चलाण वाला जिहड़ा है ओ मन है, ते मन ही जिहड़ा है जे ओ आपणियां इंद्रियां ते अंकुश रखदा है, इस्लाम दे विच उसनूं कहिंदे आ नफस ते कंट्रोल रखना। गुरबाणी दे विच आपां कहिंदे आ कि इस विच धरती थाप रखी धर्मसाल, इस धरती दे उपर अमल करना है धर्मसाल है, पाउण पाणी अग्नि पाताल तिस विच थाप रखी धर्मसाल, यानी टाइम एंड स्पेस, धरती वातावरण नाल ही जिस तरह जपजी साहब दे विच असीं जिक्र करदे हां कहिंदे आ पावन गुरु पाणी पिता माता तरत महत, ਇਹ ਸਾਰਾ ਕੁਛ ਸਾਡੇ ਨਾਲ ਅਗੇ ਦਿਵਸ ਰਾਤ ਦੋਏ ਦਾਈ ਦਾ ਆ, ਟਾਈਮ ਜਿਹੜਾ ਹੈ ਇਹ ਸਾਨੂੰ ਖਿਲਾ ਰਿਹਾ ਹੈ, ਦਿਵਸ ਰਾਤ ਦੋਏ ਦਾਈ ਦਾ ਆ, ਖੇਲ ਹੈ ਸਾਡੇ ਜਗਤ, ਸਾਰਾ ਸੰਸਾਰ ਇਸੇ ਟਾਈਮ ਦੇ ਵਿੱਚ ਖੇਡ ਰਿਹਾ ਹੈ, ਡੇ ਐਂਡ ਨਾਈਟ। ਤੇ ਇਸੇ ਦੇ ਵਿੱਚ ਹੀ ਸਾਨੂੰ ਆਪਣੇ ਆਪ ਨੂੰ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਅਮਲਾਂ ਨਾਲ ਹੀ ਮਨੁੱਖ ਜਿਹੜਾ ਹੈ ਜਾਂ ਉਸ ਅਕਾਲ ਪੁਰਖ ਦੇ ਨਜ਼ਦੀਕ ਹੈ, ਜਾਂ ਜੇ ਉਹ ਚੇਤੇ ਆ ਤੇ ਨੇੜੇ ਆ ਚੰਗੇ ਅਮਲ ਨੇ, ਜੇ ਮਾੜਾ ਪਾਨੇ ਤੇ ਉਹ ਦੂਰ ਹੋ ਗਿਆ ਵਿਛੜ ਗਿਆ। ਨਾਲ ਹੀ ਕਹਿੰਦੇ ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਉਸਨੂੰ ਚੇਤੇ ਰੱਖਿਆ, ਜਿਹੜਾ ਉਸਦੇ ਹੁਕਮ 'ਚ ਤੁਰਦੇ ਰਹੇ, ਗਏ ਮੁਸ਼ਕਤ ਕਰ ਮਿਹਨਤ ਕਰਕੇ ਤਪੱਸਿਆ ਕਰਕੇ। ਤਪੱਸਿਆ ਕੀ? ਤਪੱਸਿਆ ਜੀਵਨ ਨੂੰ ਸੰਘਰਸ਼ ਵਿੱਚ ਰੱਖ ਕੇ ਚੰਗੇ ਅਮਲਾਂ ਪ੍ਰਤੀ ਮਿਹਨਤ ਕਰਨੀ ਹੈ, ਉੱਦਮ ਕਰਨਾ ਹੈ, ਚੰਗਾ ਰਹਿਣਾ ਹੈ। ਅਤੇ ਇਸ ਜੀਵਨ ਨੂੰ ਬੜੀ ਪਰਹੇਜ਼ਗਾਰੀ ਦੇ ਵਿੱਚ, ਬੜੇ ਯਾਨੀ ਕਿ ਆਪਣੇ ਆਪ ਨੂੰ ਅੰਜਨ ਮਾਏ ਨਿਰੰਜਨ ਰਹਿ ਕੇ ਗੁਜ਼ਾਰਨਾ ਹੈ, ਇਹ ਤਪੱਸਿਆ। ਤਪੱਸਿਆ ਹੋਰ ਕੋਈ ਨਹੀਂ ਕਿ ਜੰਗਲਾਂ 'ਚ ਕਿਤੇ ਬੈਠ ਕੇ ਜਾਂ ਕਿਸੇ ਭੌਰੇ 'ਚ ਬੈਠ ਕੇ ਚੌਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਨਹੀਂ। ਉਹ ਜੇ ਕੋਈ ਕਰ ਰਿਹਾ ਉਹ ਆਪਣੇ ਵਾਸਤੇ ਕਰ ਰਿਹਾ, ਉੱਥੇ ਉਹਦੇ ਵਿੱਚ ਸੇਵਾ ਭਾਵਨਾ ਨਹੀਂ ਆ, ਉਸ ਤੋਂ ਦੂਜਿਆਂ ਨਾਲ ਕੁਛ ਨਹੀਂ, ਉਹ ਆਪਣੇ ਵਾਸਤੇ ਕਰੇ। ਇੱਥੋਂ ਤੱਕ ਕਿ ਪੁਰਾਤਨ ਜਿਹੜੀ ਸਭਿਅਤਾ ਸੀ ਗੁਰਮਤ ਦੇ ਆਉਣ ਤੋਂ ਪਹਿਲੇ ਇਹੀ ਤਾਂ ਰਿਵਾਜ਼ ਸੀ ਕਿ ਉਹ ਆਪਣੀ ਮੁਕਤੀ ਦੇ ਵਾਸਤੇ ਯਾਨੀ ਪਰਿਵਾਰ ਨੂੰ ਵੀ ਜਿਹੜਾ ਸੀ ਉਹ ਦਾਨ ਕਰ ਜਾਂਦੇ ਸੀ ਕਿ ਖਬਰੇ ਮੈਨੂੰ ਕਿਹੜੀ ਮੁਕਤੀ ਮਿਲਣੀ ਹੈ। ਗੁਰਮਤ ਇਹ ਨਹੀਂ ਆ, ਗੁਰਮਤ ਸੇਵਾ ਹੈ ਤੇ ਸੇਵਾ ਯਾਨੀ ਕਿ ਆਪਣੇ ਵਾਸਤੇ ਨਹੀਂ ਪੂਰੀ ਮਨੁੱਖਤਾ ਵਾਸਤੇ ਪੂਰੀ ਕਾਇਨਾਤ ਦੇ ਵਾਸਤੇ ਜੀਣਾ ਹੈ। ਚੰਗਿਆਈਆਂ ਚੰਗੇ ਗੁਣ ਚਾਹੀਦੇ ਆ। ਜਿਹੜਾ ਭਾਂਜਵਾਦੀ ਹੋ ਗਿਆ ਜਿਹੜਾ ਸਿਰਫ ਉਸ ਤਰ੍ਹਾਂ ਅਸੀਂ ਬਹੁਤੇ ਦੇਖੇ ਨੇ ਜਿਹੜੇ ਚੌਕੜੀਆਂ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਪਰ ਉਹਨਾਂ ਦਾ ਦੀ ਹੋਮੈ ਇੰਨੇ ਅਸਮਾਨ ਤੇ ਹੈ ਕਿ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਸੇਵਾ ਭਾਵਨਾ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਜੂਠੇ ਭਾਂਡੇ ਮਾਂਜਦਾ ਹੈ, ਜਿਹੜਾ ਜੋੜਾ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਰ ਰਿਹਾ, ਉਹਨਾਂ ਨੂੰ ਪਾਲਿਸ਼ ਕਰ ਰਿਹਾ, ਉਹਨਾਂ ਨੂੰ ਸਫਾਈ ਕਰ ਰਿਹਾ, ਉਹਦੇ ਚ ਨਿਮਰਤਾ ਆ ਰਹੀ ਹੈ। ਹਾਂ ਉਹ ਵੱਖਰੀ ਗੱਲ ਹੈ ਜੇ ਉਹ ਵੀ ਕਿਸੇ ਨੂੰ ਉਹਦਾ ਵੀ ਹੋਮੇ ਹੋ ਜਾਏ ਤਾਂ ਉਹ ਵੀ ਬਗਲਾ ਹੀ ਹੋ ਗਿਆ। ਕਿਆ ਹੰਸ ਕਿਆ ਬਗਲਾ, ਨੀਅਤ ਤੇ ਵੀ ਡਿਪੈਂਡ ਕਰਦਾ। ਸੋ ਇਸੇ ਕਰਕੇ ਗੁਰਮਤਿ ਚ ਇਹ ਵੀ ਆਇਆ ਨਾ, ਨਾਨਕ ਕਰ ਹੀ ਬੈਠਿਆ ਸਭ ਮਿਲੇ ਜੇ ਨੀਅਤ ਰਾਸ ਕਰੇ, ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆ। ਉਹ ਅੰਤਰ ਮੈਲ ਜੇ ਤੀਰਥ ਨਾਵੈ ਇਸ ਬੈਕੁੰਠ ਨਾ ਜਾਣ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆ। ਰਾਮ ਨੂੰ ਸਕਾਲ ਪੁਰਖ ਨੂੰ ਤਾਂ ਪਤਾ ਹੈ ਅੰਦਰ ਕੀ ਹੈ। ਸੋ ਇਸੇ ਕਰਕੇ ਜਦੋਂ ਸੇਵਾ ਭਾਵਨਾ ਦੀ ਗੱਲ ਆਉਂਦੀ ਹੈ ਉੱਥੇ ਨਿਮਰਤਾ ਪੈਦਾ ਹੁੰਦੀ ਹੈ। ਜੇ ਉੱਥੇ ਵੀ ਹੰਕਾਰ ਹੋ ਜਾਏ ਸੇਵਾ ਦਾ ਵੀ ਤਾਂ ਫਿਰ ਉਹ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਉਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛਾਡੇ ਛੂਟੇ ਅਧਿਕ ਹੋ ਬੁਧਵਾ ਦੇ। ਪਿਆਰੇ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਗਾ। ਸੋ ਇਸੇ ਕਰਕੇ ਗੁਰਸਿੱਖ ਨੂੰ ਹੁਣ ਅਸੀਂ ਜਦੋਂ ਜਾਂਦੇ ਆਪਾਂ ਅੱਜ ਦਾ ਸਵਾਲ ਇਹ ਸੀ ਕਿ ਮੰਗਣਾ ਕੀ ਹੈ। ਜਦੋਂ ਅਕਾਲ ਪੁਰਖ ਦੇ ਕੋਲ ਜਾਂਦੇ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਮੇਰੀਆਂ ਜਿਹੜੀਆਂ ਨਿੱਜੀ ਜ਼ਰੂਰੀਆਤ ਨੇ ਉਹ ਉਸਨੇ ਪੂਰੀਆਂ ਕਰਨੀਆਂ ਨੇ, ਕਿਉਂਕਿ ਮਨੁੱਖ ਦੁਖੀ ਕਦੋਂ ਹੁੰਦਾ ਹੈ, ਨੀਡਸ ਦੇ ਕਰਕੇ ਦੁਖੀ ਨਹੀਂ ਹੁੰਦਾ, ਨੀਡਸ ਪੂਰੀਆਂ ਹੋ ਜਾਂਦੀਆਂ ਨੇ, ਉਹ ਪ੍ਰਕਿਰਤੀ ਦਾ ਨਿਯਮ ਹੈ। ਆਕਾਂਕਸ਼ਾਵਾਂ ਦੇ ਕਰਕੇ ਦੁਖੀ ਹੁੰਦਾ ਹੈ ਜਿਹੜੀਆਂ ਨੀਡਸ ਤੋਂ ਵੱਧ ਹੁੰਦੀਆਂ ਨੇ। ਸੋ ਮੰਗਣ ਦੀ ਗੱਲ ਜਿਹੜੀ ਹੈ ਨਾ ਗੁਰਬਾਣੀ ਚ ਆਉਂਦਾ ਅਗਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਈ ਨਾਮ ਸੰਤੋਖੀ ਉਤਰੇ ਮਨ ਕੀ ਚੁੱਖ ਪੀਸ ਆਫ ਮਾਇੰਡ ਚਾਹੀਦਾ ਉਸ ਨਾਮ ਨਾਲ ਉਸ ਗਿਆਨ ਨਾਲ ਜਿਸ ਗਿਆਨ ਦੀ ਮੰਗ ਕਰਨੀ ਅਕਾਲ ਪੁਰਖ ਤੋਂ ਉਹੀ ਕਾਲਣਾ ਕਾਲਣੀ ਹੈ ਉਸਦੀ ਮੰਗ ਕਰਨੀ ਹੈ। ਆਪਾਂ ਪ੍ਰੋਗਰਾਮ ਆਰੰਭ ਕੀਤਾ ਸ਼ੁਰੂ ਚ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਤਿਆਗਣਾ ਤਿਆਗਨ ਨੀਕਾ ਕਾਮ ਕਰੋ ਲੋਭ ਮੋਹ ਤਿਆਗਣਾ। ਜੇ ਮੰਗਣਾ ਹੈ ਨਾ ਅਕਾਲ ਪੁਰਖ ਤੋਂ ਉਸਦੀ ਸਿਫ ਸਲਾਹ ਮੰਗਣੀ ਹੈ, ਉਸਦੀ ਸਿਫ ਸਲਾਹ ਹੀ ਆਪਾਂ ਸਵਾਰੇਗੀ। ਤਿਆਗਣਾ ਘਰ ਬਾਰ ਤਿਆਗ ਕੇ ਜੰਗਲਾਂ ਚ ਨਹੀਂ ਜਾਣਾ ਬਲਕਿ ਇਸੇ ਜੀਵਨ ਚ ਰਹਿ ਕੇ ਵਿਕਾਰਾਂ ਦਾ ਤਿਆਗ ਕਰਨਾ ਹੈ, ਚੰਗੇ ਗੁਣਾਂ ਨੂੰ ਧਾਰਨ ਕਰਨਾ ਹੈ। ਜਦੋਂ ਵਿਕਾਰ ਚਲੇ ਜਾਂਦੇ ਆ ਗੁਣ ਆ ਜਾਂਦੇ ਆ ਪੰਚ ਵਸਾਏ ਪੰਚ ਮਨਾਏ। ਜੇ ਪੰਜ ਇੱਕ ਈਡੀਅਮ ਹੈ ਕਿਉਂਕਿ ਪੰਜ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਵੇਂ ਉਹਦੇ ਵਿੱਚ ਅਣਗਿਣਤ ਨੇ। ਜੇ ਪੰਜ ਗੁਣਾਂ ਨੂੰ ਵਸਾ ਲਿਆ ਤੇ ਪੰਜ ਔਗਣ ਗੁੰਮ ਜਾਣੇ ਨੇ, ਚਲੇ ਜਾਣੇ ਨੇ। ਪਰ ਜੇ ਪੰਜ ਔਗਣਾਂ ਨੂੰ ਵਸਾ ਲਿਆ ਤਾਂ ਪੰਜ ਗੁਣ ਨਹੀਂ ਰਹਿਣੇ। ਸੋ ਪੰਜ ਗੁਆਏ, ਪੰਜ ਵਸਾਏ, ਪੰਜ ਗੁਆਏ, ਪੰਜ ਮਨਾਏ, ਪੰਜ ਰਸਾਏ। ਗੁਣਾਂ ਦਾ ਧਾਰਨੀ ਹੋਣਾ, ਗੁਣਾਂ ਦੀ ਮੰਗ, ਇਹੀ ਸਾਡੇ ਜੀਵਨ ਦਾ ਲਕਸ਼ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਮੈਂ ਹੁਣੇ ਜ਼ਿਕਰ ਕੀਤਾ ਸੀ ਨਾ, ਵਿਣ ਤੁਤ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੀ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਕਿਉਂਕਿ ਗੁਰੂ ਨੇ ਗੁਰਵਣ ਤਿਣ ਹਰਿਆ ਕੀਤੇ ਨਾਨਕ ਕਿਆ ਮਨ। ਮਨੁੱਖ ਦੇ ਵਾਸਤੇ ਕੁਛ ਨਹੀਂ, ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਹਰਿਆਵਲ ਕਰ ਦਿੱਤਾ, ਉਹ ਤੈਨੂੰ ਵੀ ਕਰ ਰਿਹਾ। ਤੇਰੀ ਰੋਜ਼ੀ ਰੋਟੀ ਦਾ ਵੀ ਉਹਨੇ ਪ੍ਰਬੰਧ ਕੀਤਾ ਹੈ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸੀ ਇਹ ਜਲ ਮੈਂ ਜਾਂਦੇ ਉਪਾਅ ਕੇ ਤਿੰਨਾ ਵੀ ਰੋਜ਼ੀ ਦੇ। ਚਿੰਤਾ ਦਾ ਇਹ ਰਿਸ਼ਾ ਨਹੀਂ ਆ। ਤੂੰ ਅਕਾਲ ਪੁਰਖ ਦਾ ਆਪਣਾ ਖੇਤਰ ਹੈ, ਜਿਸਨੇ ਸੰਸਾਰ ਦੀ ਇਸ ਖੇਡ ਨੂੰ ਜਾਰੀ ਰੱਖਣਾ ਹੈ। ਹਾਂ, ਸਾਡੇ ਵਾਸਤੇ ਕੀ ਆ ਕਿ ਅਸੀਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਮਿਹਰ ਦੇ ਪਾਤਰ ਬਣਨਾ ਹੈ। ਇਸੇ ਤਰ੍ਹਾਂ ਬਾਣੀ ਚਾਹੁੰਦਾ ਜੀਉ ਪਿੰਡ ਸਭ ਤਿਸ ਦਾ, ਸਭ ਕਿਛ ਤਿਸ ਕੇ ਪਾਸ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆ ਕੇ ਕੀਚੇ ਅਰਦਾਸ। ਨਾਨਕ ਕੱਟ ਕੱਟ ਏਕੋ ਵਰਤਦਾ, ਸ਼ਬਦ ਕਰੇ ਪ੍ਰਕਾਸ਼। ਗਿਆਨ ਦੁਆਰਾ ਹੀ ਇਸ ਗੱਲ ਦੀ ਸੋਝੀ ਹੋ ਜਾਂਦੀ ਆ, ਪ੍ਰਕਾਸ਼ ਹੋ ਜਾਂਦਾ ਹੈ ਕਿ ਉਹ ਹਰ ਇੱਕ ਦੇ ਅੰਦਰ, ਹਰ ਇੱਕ ਦਿਲ ਦੇ ਵਿੱਚ, ਹਰ ਇੱਕ ਹਿਰਦੇ ਚ ਉਹ ਮੌਜੂਦ ਹੈ ਤੇ ਉਹ ਹਰ ਇੱਕ ਦੀ ਜਾਣਦਾ ਹੈ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਅੱਜ ਸ਼ਬਦ ਹੋਣੇ ਸਰਵਣ ਕਰ ਰਹੇ ਸਾਂ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅਤੇ ਉਸ ਤੋਂ ਪਹਿਲਾਂ ਸ਼ਬਦ ਸਰਵਣ ਕਰ ਰਹੇ ਸਾਂ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਾਂ ਬੈਕੁੰਠ, ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਗੱਲ ਆਪਾਂ ਮੁਕਤ ਭੁਗਤ ਅਤੇ ਜੁਗਤ, ਜ਼ਿੰਦਗੀ ਦੇ ਜਿਹੜੇ ਤਿੰਨ ਅਹਿਮ ਪਹਿਲੂ ਨੇ, ਮੁਕਤੀ ਭਾਵ ਸੁਤੰਤਰਤਾ। ਕਿਉਂਕਿ ਗੁਰਮਤਿ ਦੇ ਵਿੱਚ ਵੀ ਜਿਸ ਮੁਕਤੀ ਦਾ ਜ਼ਿਕਰ ਹੈ ਉਹ ਜੀਵਨ ਮੁਕਤ, ਜਿਉਂਦਿਆਂ ਹੀ ਪਰੇਸ਼ਾਨੀਆਂ ਤੋਂ ਫਰੀ ਰਹਿਣਾ। ਭੁਗਤ ਅਤੇ ਜੁਗਤ ਉਹ ਤਰੀਕਾ ਜਿਸ ਦੇ ਨਾਲ ਜ਼ਿੰਦਗੀ ਨੂੰ ਭੋਗਣਾ ਹੈ, ਮਾਣਨਾ ਹੈ, ਅਤੇ ਉਹ ਮੁਕਤੀ, ਉਹ ਸੁਤੰਤਰਤਾ। ਇਹ ਅਕਾਲ ਪੁਰਖ ਤੇਰੀ ਸੇਵਾ ਦੇ ਵਿੱਚ ਹੀ ਹੈ ਉਹ ਸਾਰਾ ਕੁਝ, ਪਰ ਜਿਸ ਨੂੰ ਤੂੰ ਆਪ ਇਹ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ। ਅਤੇ ਉਹੀ ਵਿਅਕਤੀ ਉਹੀ ਥਾਂ ਸਵਰਗ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਕਿਉਂਕਿ ਅੱਜ ਅਸੀਂ ਇਹ ਵਿਚਾਰ ਇਸ ਕਰਕੇ ਵੀ ਕਰ ਰਹੇ ਹਾਂ ਕਿ ਅੱਜ 14 ਅਗਸਤ ਹੈ ਅਤੇ ਕੱਲ੍ਹ 15 ਅਗਸਤ ਹੈ। ਭਾਵ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ, ਭਾਰਤ ਦੇ ਵਿੱਚ ਆਲਮੋਸਟ 15 ਅਗਸਤ ਸ਼ੁਰੂ ਹੋ ਚੁੱਕੀ ਹੈ ਸਵੇਰ ਦੀ, ਅਤੇ ਦੋਨੋਂ ਹੀ ਮੁਲਕ, ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ, 14 ਅਗਸਤ ਨੂੰ ਪਾਕਿਸਤਾਨ ਆਪਣਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ, ਅਤੇ ਕੱਲ੍ਹ 15 ਅਗਸਤ ਨੂੰ ਭਾਰਤ ਨੇ ਵੀ ਲਾਲ ਕਿਲ੍ਹੇ 'ਤੇ ਝੰਡਾ ਚਲਾ ਕੇ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਉਣਾ ਹੈ, ਸੁਤੰਤਰਤਾ ਦਿਵਸ। ਆਪਾਂ ਇਸ 'ਤੇ ਕੁਝ ਗੱਲਾਂ ਵਿਚਾਰਨੀਆਂ ਨੇ, ਕਿਉਂਕਿ ਆਜ਼ਾਦੀ ਕੀ ਹੁੰਦੀ ਹੈ। ਜਿਸ ਤਰ੍ਹਾਂ ਬਾਣੀ 'ਚ ਵੀ ਸੁਖਮਣੀ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ, ਸਤਿਗੁਰ ਸਿੱਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਸਤਿਗੁਰੂ ਆਪਣੇ ਸਿੱਖ ਦੀਆਂ, ਭਾਵ ਜਿਹੜਾ ਵੀ ਉਸਦਾ ਫਾਲੋਅਰ ਹੈ, ਡਿਸਾਈਪਲ ਹੈ, ਉਹਨੂੰ ਸੁਤੰਤਰ ਕਰ ਦਿੰਦਾ, ਉਹਦੀਆਂ ਜ਼ੰਜੀਰਾਂ ਕੱਟ ਦਿੰਦਾ ਹੈ। ਹੁਣ ਇੱਥੇ ਜਿਹੜੀਆਂ ਜ਼ੰਜੀਰਾਂ ਦਾ ਮਤਲਬ ਹੈ, ਬੰਧਨ ਜਿਹੜੇ ਆ, ਇਹ ਲੋਹੇ ਦੀਆਂ ਉਹ ਜ਼ੰਜੀਰਾਂ ਨਹੀਂ, ਬਲਕਿ ਇਹ ਉਹ ਜ਼ੰਜੀਰਾਂ ਨੇ ਜਿਹੜੀਆਂ ਸਮਾਜ ਦੇ ਨਾਂ 'ਤੇ, ਜਿਹੜੀਆਂ ਸੁਸਾਇਟੀ ਦੇ ਨਾਂ 'ਤੇ, ਜਿਹੜੀਆਂ ਇਸ ਵਿਵਸਥਾ ਵਿੱਚ ਪੈ ਕੇ ਮਨੁੱਖ ਨੂੰ, ਜਿਨ੍ਹਾਂ ਸਮਾਜਿਕ ਜ਼ੰਜੀਰਾਂ ਦੇ ਵਿੱਚ, ਧਾਰਮਿਕ ਜ਼ੰਜੀਰਾਂ ਦੇ ਵਿੱਚ, ਭਾਵੇਂ ਉਹ ਸਿਆਸੀ ਹੋਣ, ਭਾਵੇਂ ਉਹ ਆਰਥਿਕ ਹੋਣ, ਭਾਵੇਂ ਉਹ ਪਰਿਵਾਰਿਕ ਹੋਣ, ਇਹਨਾਂ ਸਾਰੀਆਂ ਹੀ ਜ਼ੰਜੀਰਾਂ ਦੇ ਵਿੱਚ ਬੰਨਿਆ ਹੋਇਆ ਹੈ। ਅਤੇ ਸਤਿਗੁਰੂ ਗਿਆਨ ਦੁਆਰਾ ਆਪਣੇ ਸਿੱਖ ਨੂੰ ਇਹਨਾਂ ਜ਼ੰਜੀਰਾਂ 'ਚੋਂ ਮੁਕਤ ਕਰ ਦਿੰਦਾ ਹੈ। ਆਓ ਅਸੀਂ ਦੇਖਦੇ ਹਾਂ ਕਿ ਜਿਹੜਾ ਦੋਨੋਂ ਦੇਸ਼ ਜਾਂ ਦੋਨੋਂ ਦੇਸ਼ਾਂ ਦਾ ਆਵਾਮ ਜਿਹੜੀ ਅੱਜ ਆਜ਼ਾਦੀ ਦੇ ਦਿਨ ਮਨਾ ਰਿਹਾ ਹੈ, ਉਹ ਆਜ਼ਾਦੀ ਹੁੰਦੀ ਕੀ ਆ? ਕਿਉਂਕਿ ਇਸ 'ਤੇ ਬਹੁਤ ਸਾਰਾ ਲਿਟਰੇਚਰ ਲਿਖਿਆ ਗਿਆ ਹੈ। ਫਰੀਡਮ ਐਟ ਮਿਡਨਾਈਟ ਇੱਕ ਪੁਸਤਕ ਸੀ,
ਜਿਵੇਂ ਤਾਂ ਬੜੀਆਂ ਬੜੀਆਂ ਅੰਦਰੂਨੀ ਸਾਜ਼ਿਸ਼ਾਂ ਦਾ ਕਿਵੇਂ ਇਸ ਨੂੰ ਘੜਿਆ ਗਿਆ, ਕਿਵੇਂ ਦੋ ਮੁਲਕਾਂ ਦੀ ਤਕਸੀਮ ਹੋਈ, ਡਿਵੀਜ਼ਨ ਹੋਈ, ਅਤੇ ਉਸ ਡਿਵੀਜ਼ਨ ਦੇ ਵਿੱਚ 10 ਲੱਖ ਦੇ ਕਰੀਬ 1 ਮਿਲੀਅਨ ਦੇ ਕਰੀਬ ਪਾਪੂਲੇਸ਼ਨ ਜਿਹੜੀ ਆ ਉਸ ਦਾ ਕਾਣ ਹੋਇਆ, ਕਤਲੇਆਮ ਹੋਇਆ ਦੋਨੋਂ ਪਾਸੇ, ਅਤੇ ਨਾਲ ਦੀ ਨਾਲ ਘੱਟ ਤੋਂ ਘੱਟ 10 ਮਿਲੀਅਨ ਲੋਕ ਜਿਹੜੇ ਆ ਉਹ ਡਿਸਪਲੇਸ ਹੋਏ। ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹਾ ਇੱਕ ਜਿਸ ਨੂੰ ਆਪਾਂ ਕਹਾਂਗੇ ਪ੍ਰਵਾਸ, ਇੱਕ ਅਜਿਹੀ ਹਿਜਰਤ ਇੱਕ ਪਾਸੇ ਤੋਂ ਦੂਜੇ ਪਾਸੇ ਜਿਸ ਦੀ ਕਿਤੇ ਮਿਸਾਲ ਨਹੀਂ ਮਿਲਦੀ, ਔਰ ਉਹ ਵੀ ਕੁਝ ਦਿਨਾਂ ਵਿੱਚ, ਅਤੇ ਜਿਸ ਨੂੰ ਕਿਸੇ ਵਿਸ਼ੇਸ਼ ਸਰਕਾਰੀ ਪ੍ਰਬੰਧ ਦੇ ਅਧੀਨ ਕੀਤਾ ਵੀ ਨਹੀਂ ਗਿਆ। ਇੱਦਾਂ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਸਾਜ਼ਿਸ਼ ਦਿੱਤਾ, ਜਦੋਂ ਇਤਿਹਾਸ ਨੂੰ ਪੜ੍ਹੀਏ ਨਾ, ਕਿਸੇ ਸਾਜ਼ਿਸ਼ ਦਿੱਤਾ ਅਤੇ ਜਾਣ ਬੁੱਝ ਕੇ ਕੀਤਾ ਗਿਆ। ਖੈਰ ਇਹ ਡਿਵੀਜ਼ਨ ਹੋ ਗਈ, ਇੱਕ ਦੇਸ਼ 15 ਅਗਸਤ ਨੂੰ ਮਨਾ ਰਿਹਾ, ਇੱਕ 14 ਨੂੰ ਮਨਾ ਰਿਹਾ ਸੁਤੰਤਰਤਾ। ਪਰ ਸੁਤੰਤਰਤਾ ਕੀ, ਇੱਕ ਸ਼ਾਸਕ ਦਾ ਚਲਾ ਜਾਣਾ ਅਤੇ ਦੂਜੇ ਸ਼ਾਸਕ ਨੇ ਆ ਕੇ ਜਿਹੜਾ ਇਹ ਐਡਮਿਨਿਸਟ੍ਰੇਸ਼ਨ ਆ, ਜਿਹੜਾ ਉਹ ਸਿਆਸੀ ਨਿਜ਼ਾਮ ਆ, ਉਸਨੂੰ ਸੰਭਾਲ ਲਿਆ ਦੋ ਡੋਮੀਨਸ ਦੇ ਵਿੱਚ, ਦੋ ਵੱਖ ਵੱਖ ਹਿੱਸਿਆਂ ਦੇ ਵਿੱਚ, ਇੱਕੋ ਹੀ ਕਲਚਰ ਦੇ ਦੋ ਹਿੱਸੇ ਕਰ ਦਿੱਤੇ ਗਏ। ਕਿ ਇਸ ਨੂੰ ਸੁਤੰਤਰਤਾ ਕਹਿੰਦੇ ਆ ਜਾਂ ਲੋਕਾਂ ਦੇ ਵਿੱਚ ਵੀ ਸੁਤੰਤਰਤਾ ਆਈ, ਕਿਉਂਕਿ ਸੁਤੰਤਰਤਾ ਨੂੰ ਜਦੋਂ, ਆਜ਼ਾਦੀ ਨੂੰ ਜਦੋਂ ਦੇਖਦੇ ਹਾਂ, ਇਸ 'ਤੇ ਕਈ ਪਹਿਲੂ ਨੇ। ਧਰਮ ਦੇ ਨਾਂ 'ਤੇ ਜਦੋਂ ਲੋਕਾਂ ਨੂੰ ਹਿਜਰਤ ਕਰਨੀ ਪਈ, ਇੱਕ ਪਾਸੇ ਇੱਕ ਧਰਮ ਦੇ ਲੋਕ ਜਾ ਰਹੇ ਸਨ, ਦੂਜੇ ਪਾਸਿਓਂ ਦੂਜੇ ਧਰਮ ਦੇ ਲੋਕ ਆ ਰਹੇ ਸਨ, ਆਪਣੀ ਆਪਣੀ ਜਾਨ ਮਾਲ ਨੂੰ ਬਚਾ ਕੇ, ਅਤੇ ਫਿਰ ਉਹ ਵੀ ਜਿਹੜੀ ਹਿਜਰਤ ਸੀ, ਸਾਰਾ ਕੁਝ ਛੱਡ ਛਡਾ ਕੇ ਸਿਰਫ ਧਰਮ ਦੇ ਨਾਂ 'ਤੇ ਇੱਧਰ ਦੇ ਉੱਧਰ, ਉੱਧਰ ਦੇ ਇੱਧਰ ਹੋਏ। ਪਾਓ ਇੱਕ ਤਰ੍ਹਾਂ ਦਾ ਆਬਾਦੀ ਦਾ ਆਦਾਨ ਪ੍ਰਦਾਨ ਹੋਇਆ, ਪਰ ਉਹ ਵੀ ਸੁਖਾਵਾਂ ਨਹੀਂ ਹੋਇਆ। ਅਤੇ ਫਿਰ ਦੋਨਾਂ ਪਾਸਿਆਂ ਜਿਹੜੇ ਲੋਕ ਆ ਕੇ ਵਸੇ, ਪਿਛਲੇ 25 ਸਦੀ ਤੋਂ ਵੀ ਵੱਧ ਸਮੇਂ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਸੁਤੰਤਰ ਮੰਨਦੇ ਨੇ, ਸਮਝਦੇ ਨੇ, ਕਿਉਂਕਿ ਸੁਤੰਤਰਤਾ ਦੇ ਲੈਵਲ ਨੇ, ਇੱਕ ਹੁੰਦੀ ਆ ਬੋਲਣ ਦੀ ਆਜ਼ਾਦੀ, ਇੱਕ ਹੁੰਦੀ ਆ ਧਾਰਮਿਕ ਆਜ਼ਾਦੀ, ਇੱਕ ਹੁੰਦੀ ਆ ਤੁਹਾਡੀ ਆਰਥਿਕ ਆਜ਼ਾਦੀ। ਤੁਸੀਂ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਉੱਪਰ ਹੋ ਕੇ ਆਪਣਾ ਜੀਵਨ ਸੁਖੀ ਸੁਖੀ ਗੁਜ਼ਾਰੋ। ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ ਬੇਗਮਪੁਰਾ, ਉਹ ਇਹੋ ਜਿਹੀ ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਨੇ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਆਉਂਦਾ ਨਹੀਂ ਤੇ ਥਾਉ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਸ ਤਰ੍ਹਾਂ ਦੇ ਦੇਸ਼ ਦੀ ਗੱਲ ਕਰ ਰਹੇ ਨੇ, ਇਸ ਤਰ੍ਹਾਂ ਦੇ ਨਗਰ ਦੀ ਗੱਲ ਕਰ ਰਹੇ ਨੇ, ਅਤੇ ਉਸ ਨਗਰ ਦੇ ਵਿੱਚ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਿ ਉੱਥੇ ਜਿਹੜੇ ਵੱਸ ਰਹੇ ਨੇ ਉਹ ਸਾਰੇ ਹੀ, ਉਹ ਮੇਰੇ ਸਾਰੇ ਹੀ ਜਿਹੜੇ ਆ ਉਹ ਮਿੱਤਰ ਹੋਣ, ਮੇਰੇ ਬਰਾਬਰ ਹੋਣ। ਇਹਨਾਂ ਕਈ ਪਹਿਲੂਆਂ ਤੋਂ ਜਦੋਂ ਦੇਖਣਾ ਹੈ, ਅਤੇ ਫਿਰ ਕਈ ਵਾਰੀ ਇਹ ਵੀ ਆਪਾਂ, ਇਹ ਨਹੀਂ ਹੈ ਕਿ ਉਸਦੇ ਵਿੱਚ ਇਹੀ ਦੇਖਣਾ ਕਿ ਆਜ਼ਾਦੀ ਹੁੰਦੀ ਕੀ ਆ,
एक शायर का कहना है, शर्त आजादी है, आजादी की चंद पाबंदियां। आजादी का मतलब यह भी नहीं है कि एक बंदा आजाद है वो जो मर्जी करे, वो किसी का कतल करे, किसी नू मार छड़े, किसी की नुकसान करे, उसनों आजादी नहीं किया जाता, एक प्रबंध है। तो आजादी का जड़ा बहुत सारे विद्वान जड़े उन्हों का निष्कर्ष ये है कि आजादी उही है जिथे हर कोई स्वतंत्र है, पर नाल दी नाल शर्त आजादी है, आजादी की चंद पाबंदियां, कि वह व्यक्ति स्वतंत्रता है पर उसकी स्वतंत्रता का लैवल उत्थे तक है जिथे वह किसी को नुकसान ना दे, उसकी स्वतंत्रता दे नाल किसी की हानि ना हो, उसकी स्वतंत्रता वह खुशी नाल अपने जीवन में बतीत करे। यहो जिहा कंसैप्ट ही गुरमत का जे आपां देखिए, सिख राए होआ हलीमी राज जीओ, सब सुखाली विवठियां ये होआ हलीमी राज जीओ। इस कंसैप्ट नू जदों लागू किया जाए, पर ये नहीं, एक होर कंसैप्ट आजादी का ये नहीं आ कि जिथे वो लोग जड़े मेजोरिटी च ने वो माइनॉरिटी का जीना हराम कर देन, इसनों भी स्वतंत्रता नहीं आखांगे। इसनों वही गल कह दी कि जिहड़ी मेजोरिटी है वो अपनी स्वतंत्रता यही समझदी है कि भई वो जो चाहे कर लवे, उस तरह की स्वतंत्रता नहीं होंदी। स्वतंत्रता यही है कि माइनॉरिटी होवे मेजोरिटी होवे, हर कोई जिहड़ा उस खेते का वासी है, ह्यूमन रेस के तौर पर उन्हों सारियां दे हक जड़े ने सुरक्षित हो, अदल जड़ा हो, इंसाफ जड़ा हो, सारियां वास्ते हो। इत्थे तां हुण जे देखिया जाए प्रैक्टिस दे विच दोनों ही हिस्सों दे विच, बल्कि उस तो बाद तीसरा हिस्सा भी होया होया है बंगलादेश, तिन्नां दे विच ही माइट इज राइट है, जिस दे कोल सत्ता है, जिहड़ा सत्ता धिर नाल जुड़िया होया है, जिस दे कोल दौलत है उहदे वास्ते कानून वखरा है, जिहड़ा गरीब है उहनां दी जिहड़ा आपां जिसनूं कहांगे कि अदल जुडिशरी न्याय, उहदे विच वी इह वास्ता है, जिहदे कोल रिसोर्सिज ने उहदे वास्ते अदालतां भी रात नूं खुल जाणगियां। जिहड़ा गरीब है उस नूं पैरवी करन वास्ते पैसे नहीं हैं, ते उह बंदी खानियां दे विच सालां साल बंदी रहेगा, या उह किसी विशेष माइनॉरिटी नाल या किसी होर ग्रुप नाल जुड़िया होवे। पाओ खाली माइनॉरिटी ही नहीं, सियासी तौर पर भी जड़े सत्ता तेरे जो कोई उस नाल है उहदे कोलों कोई गलती भी हो जाती है, पहला तो उदों पूरी सुरक्षा है, इम्यूनिटी है, जे फिर भी कोई कानूनी चारा जोई हो जाए तो उस व्यक्ति नूं दे वास्ते अदल भी जड़ा है वो उहदे नाल खड़ा है। सो इस तरह का एक एक तरीका है। दूसरा धार्मिक आजादी, तीसरा आस्था के नाते एक्सप्लाइटेशंस, ये जिन्नियां भी सारिया चीज़ा ने उहदे विच सारिया ही मैटर कर दिया ने कि असी इसनूं स्वतंत्रता आजादी आख सकते हैं। रीजन के नाते भी, इलाकावाद के नाते भी जिथे डिस्क्रिमिनेशन होवे, धर्म के नाते डिस्क्रिमिनेशन होवे, एक एहो जी व्यवस्था होवे जिथे वर्णवाद होवे, उत्थे एक सवाल खड़ा हो जाता है कि इस अवस्था नू, इस व्यवस्था नू,
ਇਹੋ ਜਿਹੇ ਹਾਲਾਤ ਨੂੰ ਅਸੀਂ ਸੁਤੰਤਰਤਾ ਕਹਿ ਸਕਦੇ ਹਾਂ ਜਾਂ ਸੁਤੰਤਰਤਾ ਦਾ ਕੋਈ ਹੋਰ ਮੀਨਿੰਗ ਇਸ ਤੋਂ ਲਿਆ ਜਾ ਸਕਦਾ ਹੈ। ਆਓ ਜਿਹੜਾ ਸ਼ਬਦ ਚੱਲ ਰਿਹਾ ਸੀ ਆਪਾਂ ਉਸਨੂੰ ਸਰਵਣ ਕਰਦੇ ਹਾਂ।

0: ਮਾਲਕ ਦੇ ਚਰਨਾਂ ਵਿੱਚ ਇੱਕ ਅਰਦਾਸ ਹੈ। ਜਗਿਆਸੂ ਦੀ ਇੱਕ ਬੇਨਤੀ, ਇੱਕ ਤਰਲਾ ਆ। ਤਰਲਾ ਇਹ ਹੈ, ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ। ਇਹ ਪਿਆਰਿਆ, ਇਹ ਵਾਹਿਗੁਰੂ, ਇਹ ਪਰਮਾਤਮਾ ਮਿਹਰ ਕਰ, ਮੈਂ ਤੇਰੀ ਸਿਫਤੋਂ ਸਲਾਹ ਕਰਾਂ, ਮੈਂ ਤੇਰੇ ਗੁਣ ਗਾਵਾਂ, ਮੈਂ ਤੇਰੀ ਕੀਰਤੀ ਕਰਾਂ। ਕਿੰਨੀ ਕੁ ਦੇਰ ਕੀਰਤੀ ਕਰਾਂ? ਕੀ ਘੰਟਾ, ਦੋ ਘੰਟੇ, ਕੀ ਇੱਕ ਦਿਨ, ਦੋ ਦਿਨ? ਮਹਾਰਾਜ ਕਹਿੰਦੇ ਨਹੀਂ। ਜੇਚਰ ਘੱਟ ਅੰਤਰ ਹੈ ਸਾਸਾ, ਜਿੰਨੀ ਦੇਰ ਤੱਕ ਮੇਰੇ ਸਰੀਰ ਅੰਦਰ ਸਾਹ ਚੱਲਦੇ ਆ, ਇਹ ਪ੍ਰਾਣ ਚੱਲਦੇ ਆ, ਮਾਲਕਾ ਮਿਹਰ ਕਰ, ਮੈਂ ਓਨੀ ਦੇਰ ਤੇਰਾ ਨਾਮ ਜਪਦਾ ਰਵਾਂ, ਮੈਂ ਤੇਰੀ ਕੀਰਤੀ ਕਰਦਾ ਰਵਾਂ, ਮੈਂ ਤੇਰੀ ਸਿਫਤੋਂ ਸਲਾਹ ਕਰਦਾ ਰਵਾਂ। ਜਿਸ ਨੂੰ ਧੰਨ ਗੁਰ ਅਰਜਨ ਦੇਵ ਮਹਾਰਾਜ ਅਸਾਂ ਨੂੰ ਸਮਝਾਉਂਦੇ ਹੋਏ ਕਿਰਪਾ ਕਰਦੇ ਆ, ਕੁਦਰਤ ਕੀ ਮਨ ਜਾਣੀਐ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਕੱਟ ਮੈਂ ਸਾਹ। ਜਿੰਨੀ ਦੇਰ ਤੱਕ ਸਾਹ ਚੱਲਦੇ ਆ, ਬੰਦਗੀ ਕਰ ਮਾਲਕ ਦੀ। ਸਤਿਗੁਰੂ ਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਕਿ ਐਂ ਅਰਦਾਸ ਕਰ ਮਾਲਕ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੈਂ ਤੇਰੀ ਸਿਫਤ ਕਰਾਂ, ਮੈਂ ਤੇਰੀ ਸਲਾਹ ਕਰਾਂ, ਮੈਂ ਤੇਰੇ ਗੀਤ ਗਾਵਾਂ, ਮੈਂ ਤੇਰੇ ਸੋਹਲੇ ਗਾਵਾਂ, ਮੈਂ ਤੇਰੀ ਕੀਰਤੀ ਕਰਾਂ, ਬੇਨਤੀ ਕਰਾਂ ਕਿ ਪਰਮਾਤਮਾ ਦੀ ਕੀਰਤੀ ਕਰਨੀ, ਵਾਹਿਗੁਰੂ ਦੀਆਂ ਸਿਫਤਾਂ ਕਰਨੀਆਂ ਕਿਉਂ ਕਰਨੀਆਂ? ਪਹਿਲੀ ਗੱਲ ਤਾਂ ਇਹ, ਨਿਰੰਕਾਰ ਦੀਆਂ ਸਿਫਤਾਂ ਕਰਨ ਦਾ ਫਾਇਦਾ ਕੀ ਆ, ਲਾਭ ਕੀ ਆ? ਦੂਸਰੀ ਬੇਨਤੀ, ਕੀ ਪਰਮਾਤਮਾ ਨੂੰ ਲੋੜ ਹੈ ਕਿ ਮੇਰੀਆਂ ਸਿਫਤਾਂ ਕਰੇ? ਕੀ ਅਕਾਲ ਪੁਰਖ ਚਾਹੁੰਦਾ ਕਿ ਮੇਰੀ ਕੋਈ ਵਡਿਆਈ ਕਰੇ? ਕੀ ਪਰਮਾਤਮਾ ਨੂੰ ਭੁੱਖ ਹੈ? ਨਾ। ਤੇ ਦੂਸਰੀ ਬੇਨਤੀ ਇੱਕ ਹੋਰ ਕਿ ਸਿਫਤ ਕਰਨੀ ਕਿਸ ਦੀ ਆ, ਕੀਰਤੀ ਕਿਵੇਂ ਕਰਨੀ ਆ ਤੇ ਕਿਹਦੀ ਕਰਨੀ ਆ? ਸਤਿਗੁਰੂ ਦੀ ਬਾਣੀ ਅਨੁਸਾਰ ਪਹਿਲੀ ਗੱਲ ਤਾਂ ਇਹ ਕਿ ਵਾਹਿਗੁਰੂ ਦੀ ਸਿਫਤ ਕਰਨੀ ਆ, ਪਰਮਾਤਮਾ ਦੀ ਵਡਿਆਈ ਕਰਨੀ ਆ, ਉਹਦੇ ਗੁਣ ਗਾਉਣੇ ਆ, ਅਸਾਂ ਨੇ ਆਪਣੇ ਭਲੇ ਲਈ ਗਾਉਣੇ ਆ। ਇਸ ਵਿੱਚ ਸਾਡਾ ਕਲਿਆਣ ਹੋਣਾ, ਸਾਡਾ ਭਲਾ ਹੋਣਾ। ਜਿਸ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਆ ਕਿ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਾਹਿਬ ਹੈ, ਤੇਰੀ ਸਿਫਤ ਬੜੀ ਪਿਆਰੀ ਆ, ਪਰ ਹਾਂ ਜਿਨ੍ਹਾਂ ਨੇ ਤੇਰੀਆਂ ਸਿਫਤਾਂ ਕੀਤੀਆਂ ਸੋ ਪਾਰ ਪਿਆ, ਉਹ ਭਾਵ ਸਾਗਰ ਤੋਂ ਪਾਰ ਹੋ ਗਏ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਪਰਮਾਤਮਾ ਨੇ ਜੋ ਕਰਨਾ ਕਰੀ ਜਾ ਰਿਹਾ ਤੇ ਜੋ ਸਭ ਕੁਝ ਕਰਨ ਵਾਲਾ ਕਰੀ ਜਾ ਰਿਹਾ। ਮਹਾਰਾਜ ਕਹਿੰਦੇ ਉਹਦੀਆਂ ਬਾਤਾਂ ਪਾ, ਉਹਦੀਆਂ ਸਿਫਤਾਂ ਕਰ, ਉਹਦੇ ਗੁਣ ਗਾ। ਤੇ ਨਾਲ ਇਹ ਵੀ ਮਹਾਰਾਜ ਕਹਿੰਦੇ ਆ ਕਿ ਇਹ ਸਿਫਤਾਂ ਕਰੇਗਾ, ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਏਗਾ, ਕਬੂਲ ਹੋ ਜਾਏਗਾ। ਸਿਫਤਾਂ ਕਿਉਂ ਕਰਨੀਆਂ ਜੀ ਰੱਬ ਦੀਆਂ? ਇਸ ਕਰਕੇ ਕਰਨੀਆਂ ਕਿਉਂਕਿ ਇਵੇਂ ਕਹਿ ਲਈਏ ਕਿ ਜਿਵੇਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਪਿਆਰ ਰੋਡ ਬਣੇ ਆ, ਉਹ ਰੋਡ ਆ ਨਾ, ਰੋਡ ਸਹਾਰਾ ਹੈ। ਜਿਸ ਰੋਡ ਰਾਹੀਂ ਅਸੀਂ ਚੱਲ ਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਦੇ ਹਾਂ, ਇੱਕ ਦੇਸ਼ ਤੋਂ ਦੂਸਰੇ ਦੇਸ਼ ਆਪਾਂ ਜਾਣਾ ਤੇ ਸ਼ਿਪ ਰਹੀ ਜਾਂਦੇ ਹਾਂ, ਜਹਾਜ਼ ਰਹੀ ਜਾਂਦੇ ਹਾਂ ਵਸੀਲਾ। ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਦਾ ਵਸੀਲਾ ਜਹਾਜ਼ ਹੈ, ਸ਼ਿਪ ਹੈ, ਬੇੜਾ ਹੈ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਦੇ ਲਈ ਜਿਵੇਂ ਸੜਕ ਬਣੀ ਆ, ਸੜਕ ਤੇ ਵਾਹਨ ਚੱਲਦੇ ਆ, ਉਹ ਵਸੀਲਾ ਆ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦੇ ਘਰ ਤੱਕ ਪਹੁੰਚਣ ਦੇ ਲਈ ਵਾਹਿਗੁਰੂ ਦੀ ਸਿਫਤੋਂ ਸਲਾਹ ਕਰਨੀ, ਉਹਦੇ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਇੱਕ ਵਸੀਲਾ ਹੈ, ਇੱਕ ਤਰੀਕਾ ਹੈ, ਇੱਕ ਢੰਗ ਹੈ, ਇੱਕ ਰਸਤਾ ਆਪਾਂ ਕਹਿ ਲਈਏ ਪਰਮਾਤਮਾ ਦੇ ਗੁਣ ਗਾਉਣੇ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ, ਸਾਹਿਬ ਜੀ ਦੇ ਬੜੇ ਪਿਆਰੇ ਬੋਲ, ਮਹਾਰਾਜ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ ਅਸਾਂ ਨੂੰ। ਕਹਿਣ ਲੱਗੇ ਜੇ ਪਰਮਾਤਮਾ ਦੇ ਨਾਲ ਗੰਢ ਪਾਉਣੀ ਆ, ਜੇ ਨਿਰੰਕਾਰ ਨਾਲ ਜੁੜਨਾ ਹੈ, ਜੇ ਵਾਹਿਗੁਰੂ ਦੇ ਘਰ ਤੱਕ ਪਹੁੰਚਣਾ ਹੈ, ਤੇ ਮਾਲਕ ਦੀ ਸਿਫਤਾਂ ਕਰ, ਉਹਦੀਆਂ ਗੁਣ ਗਾ, ਉਹਦੀਆਂ ਕੀਰਤੀਆਂ ਵਡਿਆਈਆਂ ਕਰ। ਆ ਇੱਕ ਵਸੀਲਾ ਤਰੀਕਾ ਆਈ ਸੌਖਾ ਉਹਦੇ ਘਰ ਪਹੁੰਚਣ ਦਾ। ਉੱਥੇ ਸਤਿਗੁਰੂ ਮਹਾਰਾਜ ਨੇ ਪਹਿਲਾਂ ਕੁਝ ਉਦਾਹਰਨਾਂ ਦਿੱਤੀਆਂ। ਮੇਰੇ ਬਾਬਾ ਜੀ ਕਹਿੰਦੇ ਆ ਕਿ ਕਹਿਹਾਂ ਕੰਚਨ ਟੁੱਟੈ ਸਾਰ, ਕਹਿਹਾਂ ਕਾਂ ਦਾ ਭਾਂਡਾ, ਜਿਵੇਂ ਬਾਣੀ ਚ ਇਹ ਸ਼ਬਦ ਕਈ ਵਾਰੀ ਆਇਆ, ਉੱਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ਼, ਕਹਿਣ ਦੇ ਭਾਂਡੇ ਹੁੰਦੇ ਸਨ ਪਰ ਹੁਣ ਨਹੀਂ ਆ। ਕਹਿਹਾਂ ਕੰਚਨ ਟੁੱਟੈ ਸਾਰ, ਕੰਚਨ ਦੇ ਅਰਥ ਨੇ ਸੋਨਾ, ਸਾਰ ਦੇ ਅਰਥ ਨੇ ਲੋਹਾ। ਮਹਾਰਾਜ ਕਹਿੰਦੇ ਲੋਹਾ ਟੁੱਟ ਜਾਏ, ਸੋਨਾ ਟੁੱਟ ਜਾਏ, ਗਹਿਣਾ ਜੇ ਇਹ ਕਹਿਣ ਦਾ ਭਾਂਡਾ ਟੁੱਟ ਜਾਏ, ਤੇ ਕਹਿੰਦੇ ਅਗਨੀ ਗੰਢ ਪਾਏ ਲੋਹਾਰ, ਜੋ ਇਹਨੂੰ ਬਣਾਉਣ ਵਾਲਾ ਹੈ, ਜਿਹਨੂੰ ਤਰੀਕਾ ਹੈ, ਉਹ ਅੱਗ ਦੇ ਸੇਕ ਨਾਲ ਗਰਮ ਕਰਕੇ ਫਿਰ ਗੰਢ ਪਾ ਦਿੰਦਾ, ਸੋਨੇ ਨੂੰ ਟੰਕਾ ਲਾ ਦਿੰਦਾ, ਬਰਤਨ ਨੂੰ ਟੰਕਾ ਲਾ ਦਿੰਦਾ, ਲੋਹੇ ਟੁੱਟੇ ਨੂੰ ਫਿਰ ਜੋੜ ਦਿੱਤਾ ਜਾਂਦਾ ਵੈਲਡਿੰਗ ਕਰਕੇ, ਤਰੀਕਾ ਹੈ ਨਾ ਜੀ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ। ਜੇ ਕਿਧਰੇ ਪਤੀ ਪਤਨੀ ਦਾ ਝਗੜਾ ਹੋ ਜਾਏ ਕਿਸੇ ਗੱਲ ਨੂੰ ਲੈ ਕੇ, ਕੋਈ ਵਖਰੇਵਾਂ ਪੈਦਾ ਹੋ ਜਾਏ, ਤੇ ਮੇਰੇ ਬਾਬਾ ਜੀ ਕਹਿੰਦੇ ਆ ਪੁੱਤੀ ਗੰਢ ਪਵੇ ਸੰਸਾਰ, ਔਲਾਦ ਬੱਚੇ ਉਹ ਵਸੀਲਾ ਬਣ ਜਾਂਦੇ ਆ, ਉਹਨਾਂ ਦਾ ਫਿਰ ਮਿਲਾਪ ਹੋ ਜਾਂਦਾ, ਉਹ ਫਿਰ ਇਕੱਠੇ ਹੋ ਜਾਂਦੇ ਆ ਆਪਣੀ ਔਲਾਦ ਨੂੰ ਵੇਖ ਕੇ, ਔਲਾਦ ਫਿਰ ਵਸੀਲਾ ਬਣ ਜਾਂਦੀ ਆ। ਅਗਲੀ ਗੱਲ ਮੇਰੇ ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਆ ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜਾ ਮੰਗਦਾ ਪ੍ਰਜਾ ਦੇ ਕੋਲ, ਕਰ ਮੰਗਦਾ, ਟੈਕਸ ਮੰਗਦਾ, ਜੇ ਤੇ ਪ੍ਰਜਾ ਦੇ ਦੇ ਤੇ ਸੰਬੰਧ ਬਣਿਆ ਰਹਿੰਦਾ, ਤੇ ਜੇ ਪ੍ਰਜਾ ਨਾ ਦੇਵੇ, ਵਿਰੋਧ ਕਰੇ, ਵਿਦਰੋਹ ਕਰੇ, ਰਾਜਾ ਨਾਰਾਜ਼ ਹੋ ਜਾਂਦਾ, ਗੰਢ ਬਣਦੀ ਨਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ। ਇਨਸਾਨ ਬਹੁਤ ਭੁੱਖਾ ਹੋਵੇ ਦੋ ਚਾਰ ਦਿਨਾਂ ਦਾ, ਉਹਦੀ ਜਾਨ ਨਿਕਲਦੀ ਜਾਂਦੀ ਹੋਵੇ, ਤੇ ਪਿਆਰ ਸਰੀਰ ਨਾਲ ਗੰਢ ਤਾਂ ਪੈਣੀ ਹੈ, ਸਬਾਂ ਤਾਂ ਰਹਿਣਾ ਜੇ ਉਹਨੂੰ ਖਾਣ ਨੂੰ ਕੁਝ ਮਿਲੇਗਾ, ਕੋਈ ਪ੍ਰਸ਼ਾਦਾ ਪਾਣੀ ਭੋਜਨ ਖਾਏਗਾ ਤਾਂ ਉਹਦਾ ਸੰਬੰਧ ਸਰੀਰ ਨਾਲ ਬਣੇਗਾ। ਅਗਲੀ ਗੱਲ ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਕਹਿੰਦੇ ਆ ਕਾਲਾਂ ਗੰਢ ਨਦੀਆਂ ਮੀਂਹ ਝੋਲ। ਕਾਲ ਪੈ ਜਾਏ ਨਾ ਜੇ ਕਿਧਰੇ, ਸੋਕਾ ਪੈ ਜਾਏ, ਅਨਾਜ ਮੁੱਕ ਜਾਏ, ਫਸਲਾਂ ਨਾ ਹੋਣ, ਹਾਹਾਕਾਰ ਮੱਚ ਜਾਏ, ਤੇ ਮਹਾਰਾਜ ਕਹਿੰਦੇ ਫਿਰ ਜਦੋਂ ਬਰਸਾਤ ਹੁੰਦੀ ਏ, ਇਹ ਨਦੀਆਂ ਭਰ ਭਰ ਕੇ ਵਗਦੀਆਂ ਨੇ, ਫਿਰ ਅਨਾਜ ਪੈਦਾ ਹੋ ਜਾਂਦਾ ਹੈ, ਇਹ ਜਿਹੜਾ ਕਾਲ ਹੈ ਇਹ ਮੁੱਕ ਜਾਂਦਾ, ਇਹ ਜਿਹੜਾ ਤਬਾਹੀ ਹੋਈ ਆ ਫਿਰ ਸਭ ਕੁਝ ਆਬਾਦ ਹੋ ਜਾਂਦਾ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਅਗਰ ਕੋਈ ਮਿੱਠਾ ਬੋਲਦਾ ਆ ਨਾ ਜੀ, ਪਿਆਰ ਉਹਦੀ ਗੰਢ ਪੈ ਜਾਂਦੀ ਆ, ਬਗਾਨਿਆਂ ਦੇ ਨਾਲ ਵੀ। ਸੱਚੀ ਗੱਲ ਹੈ, ਜ਼ਬਾਨ ਤੋਂ ਕਿਸੇ ਨੂੰ ਮਿੱਠਾ ਬੋਲਣ ਦੀ ਜਾਚ ਆਏ, ਇਹਨਾਂ ਬੋਲਾਂ ਦੇ ਨਾਲ ਪਿਆਰ ਇਨਸਾਨ ਆਪਣੇ ਦੁਸ਼ਮਣਾਂ ਨੂੰ ਵੀ ਮਿੱਤਰ ਬਣਾ ਸਕਦਾ ਹੈ। ਪਰ ਹਾਂ, ਜੇ ਇਹ ਜੀਭਾ ਦੇ ਨਾਲ ਖਰਵੇ ਬੋਲ ਬੋਲੇ, ਕੌੜੇ ਬੋਲ ਬੋਲੇ, ਇਹਦੇ ਆਪਣੇ ਵੀ ਬਗਾਨੇ ਹੋ ਜਾਣਗੇ, ਇਹਦੇ ਮਿੱਤਰ ਵੀ ਦੁਸ਼ਮਣ ਬਣ ਜਾਣਗੇ। ਤਾਂ ਹੀ ਸਾਹਿਬ ਨੇ ਕਿਹਾ ਕਿ ਟੂਟ ਪ੍ਰੀਤ ਗਈ ਬੁੜਬੋਲ। ਜਦੋਂ ਬੁਰੇ ਬੋਲ ਬੋਲੇ, ਗਲਤ ਬੋਲ ਬੋਲੇ, ਤੇ ਕਈਆਂ ਮਹੀਨਿਆਂ ਦੀ ਨਹੀਂ, ਕਈਆਂ ਵਰ੍ਹਿਆਂ ਦੀ ਪ੍ਰੀਤ ਟੁੱਟ ਗਈ, ਖਤਮ ਹੋ ਗਈ ਮਿੱਤਰਤਾ ਜਦੋਂ ਕੌੜਾ ਬੋਲਿਆ। ਮਹਾਰਾਜ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ, ਜਦੋਂ ਕਿ ਮਿੱਠੇ ਬੋਲ ਬੋਲਦਾ ਪਿਆਰ, ਉਸ ਦੀ ਆਪਣਿਆਂ ਨਾਲ, ਬਗਾਨਿਆਂ ਨਾਲ, ਸਾਰਿਆਂ ਨਾਲ ਗੰਢ ਪੈ ਜਾਂਦੀ ਆ, ਹਰ ਕਿਸੇ ਨਾਲ ਸੰਬੰਧ ਬਣ ਜਾਂਦਾ। ਅਗਲੀ ਗੱਲ ਮੇਰੇ ਸਤਿਗੁਰੂ ਜੀ ਕਿਰਪਾ ਕਹਿੰਦੇ ਕਰਦੇ ਆ, ਵੇਦਾਂ ਗੰਢ ਬੋਲੇ ਸੱਚ ਕੋਏ। ਕਹਿੰਦੇ ਵੇਦਾਂ ਤੋਂ ਮੁਰਾਦ ਹੈ ਕਿ ਧਰਮ ਗ੍ਰੰਥ, ਧਰਮ ਗ੍ਰੰਥਾਂ ਨਾਲ ਸੰਬੰਧ ਤਾਂ ਬਣਨਾ, ਬੋਲੇ ਸੱਚ ਕੋਏ, ਜੋ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲਾ, ਵਾਚਣ ਵਾਲਾ ਸੱਚ ਬੋਲਦਾ, ਬੁਰਾ ਨਾ ਮਨਾਇਓ। ਜੇਕਰ ਇਹਨਾਂ ਨੂੰ ਪੜ੍ਹਨ ਵਾਲਾ ਬੰਦਾ ਝੂਠ ਬੋਲਦਾ, ਤੇ ਸੋਚੀ ਮੇਰੀ ਗੰਢ ਪੈ ਜੇ, ਗੰਢ ਪੈਣੀ ਕੋਈ ਨਹੀਂ। ਜੇ ਧਰਮ ਗ੍ਰੰਥਾਂ ਨਾਲ ਗੰਢ ਪਾਉਣੀ ਆ, ਧਰਮ ਨਾਲ ਗੰਢ ਪਾਉਣੀ ਆ, ਤੇ ਮਹਾਰਾਜ ਕਹਿੰਦੇ ਪਰ ਸੱਚ ਬੋਲੋ, ਵੇਦਾਂ ਗੰਢ ਬੋਲੇ ਸੱਚ ਕੋਏ। ਜੇ ਮੇਰੇ ਵਰਗਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਵੀ ਕਰੇ, ਸੁਣੇ ਵੀ, ਤੇ ਸਾਰਾ ਦਿਨ ਬਾਅਦ ਵਿੱਚ ਲੋਕਾਂ ਨਾਲ ਝੂਠੀ ਬੋਲੀ ਜਾਏ, ਤੇ ਆਖੇ ਗੁਰੂ ਨਾਲ ਮੇਰਾ ਸੰਬੰਧ ਬਣ ਜਾਏਗਾ, ਬਣਨਾ ਕੋਈ ਨਹੀਂ। ਮੇਰੇ ਸਾਹਿਬ ਨੇ ਕਿਹਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਝੂਠ ਨੂੰ ਤਿਆਗ, ਸੱਚ ਬੋਲ ਤਾਂ ਗੱਲ ਬਣਨੀ ਹੈ, ਤਾਂ ਸੰਬੰਧ ਬਣਨਾ, ਤਾਂ ਗੰਢ ਪੈਣੀ ਆ। ਬੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ। ਦੁਨੀਆਂ ਤੋਂ ਇਨਸਾਨ ਚਲਿਆ ਵੀ ਜਾਏ ਸਰੀਰ ਕਰਕੇ, ਸੰਸਾਰ ਨਾਲ ਉਹਦਾ ਫਿਰ ਸੰਬੰਧ ਬਣਿਆ ਰਹਿੰਦਾ ਹੈ, ਪਰ ਕਦੋਂ? ਜਦੋਂ ਜਿਉਂਦੇ ਜੀ ਕੋਈ ਨੇਕੀਆਂ ਕਰਕੇ ਗਿਆ, ਕੋਈ ਭਲੇ ਦੇ ਕੰਮ ਕਰਕੇ ਗਿਆ ਹੋਵੇ, ਉਹਦੀ ਗੰਢ ਬਣੀ ਰਹਿੰਦੀ ਹੈ ਸੰਸਾਰ ਨਾਲ। ਪਿਆਰਿਓ, ਜਿਹਨੇ ਇੱਥੇ ਨੇਕੀਆਂ ਕਮਾਈਆਂ, ਜਿਨ੍ਹਾਂ ਨੇ ਲੋਕਾਂ ਦੇ ਭਲੇ ਦੇ ਲਈ ਕੁਝ ਕਾਰਜ ਕੀਤੇ ਨੇ, ਦੁਨੀਆਂ ਉਹਨਾਂ ਨੂੰ ਚੇਤੇ ਕਰਦੀ, ਯਾਦ ਕਰਦੀ ਆ। ਹੁਣ ਆਪ ਜੀ ਪਿਆਰਿਓ ਆਇਓ, ਇੱਥੇ ਰਾਤ ਰੁਕਦੇ ਹੋ ਸਰਾਂ ਦੇ ਵਿੱਚ। ਕਈ ਗੁਰਮੁਖ ਪਿਆਰੇ ਨੇ, ਉਹਨਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆਂ ਇੱਥੇ ਇੱਕ ਜਾਂ ਦੋ ਕਮਰਿਆਂ ਦੀ ਸੇਵਾ ਕੀਤੀ ਹੋਈ ਆ। ਸੰਗਤਾਂ ਦੇ ਠਹਿਰਨ ਲਈ, ਆਰਾਮ ਦੇ ਲਈ ਉਹਨਾਂ ਨੇ ਕਮਰੇ ਤਿਆਰ ਕਰਵਾਏ ਨੇ, ਪਰ ਉਹ ਕਮਰੇ ਬਣਾਉਣ ਵਾਲਾ ਕਈ ਸਾਲ ਹੋ ਗਏ, ਉਹ ਚਲਿਆ ਗਿਆ ਦੁਨੀਆਂ ਤੋਂ ਸਰੀਰ ਕਰਕੇ, ਪਰ ਅੱਜ ਵੀ ਸੰਸਾਰ 'ਚ ਉਹਦੇ ਨਾਲ ਗੰਢ ਬਣੀ ਹੋਈ ਆ, ਉਹਦੀ ਸੰਬੰਧ ਬਣਿਆ ਹੋਇਆ। ਕਿਉਂ? ਲੋਕ ਕਹਿੰਦੇ ਆਹ ਜਿਹੜੇ ਕਮਰੇ ਬਣੇ ਆ, ਇਹ ਫਲਾਣਾ ਇਨਸਾਨ ਬਣਾ ਕੇ ਗਿਆ ਸੀ, ਇਹ ਨੇਕ ਕਰਮ ਉਸਨੇ ਕੀਤਾ ਹੈ। ਪਿਆਰੇ, ਕੋਈ ਚੰਗਾ ਸਕੂਲ ਬਣਾ ਜਾਂਦਾ, ਕੋਈ ਲੋਕਾਂ ਦੇ ਭਲੇ ਲਈ ਚੰਗਾ ਹੋਸਪਿਟਲ ਬਣਾ ਜਾਂਦਾ, ਹੋਰ ਤਾਂ ਹੋਰ। ਇੱਥੇ ਮੜੀਆਂ ਤੇ ਕਬਰਸਤਾਨਾਂ, ਸ਼ਮਸ਼ਾਨ ਘਾਟਾਂ ਦੇ ਵਿੱਚ ਜੇ ਕਿਸੇ ਨੇ ਲੋਕਾਂ ਦੀ ਸ਼ਾਨ ਦੇ ਲਈ ਕੋਈ ਵੱਡਾ ਦਰਖਤ ਲਾਇਆ ਹੋਵੇ, ਰੁੱਖ ਲਾਉਣ ਵਾਲਾ ਚਲਿਆ ਗਿਆ, ਕਈ ਸਾਲ ਹੋ ਗਏ, ਪਰ ਜਿਹੜੇ ਸ਼ਾਂ ਮੰਨਦੇ ਆ ਨਾ, ਉਹ ਚੇਤੇ ਕਰਦੇ ਵੀ ਆਹ ਰੁੱਖ ਫਲਾਣੇ ਬਜ਼ੁਰਗ ਨੇ ਲਾਇਆ ਸੀ, ਉਹ ਤੇ ਚਲਿਆ ਗਿਆ। ਅੱਜ ਸਾਰੇ ਲੋਕ ਦੀ ਸ਼ਾਂ ਮੰਨਦੇ ਆ, ਸੰਬੰਧ ਫਿਰ ਵੀ ਬਣਿਆ ਰਿਹਾ, ਦੁਨੀਆਂ ਤੋਂ ਚਲਿਆ ਗਿਆ। ਲੋਕਾਂ ਦੀ ਆਵਾਜਾਈ ਹੈ ਗਰਮੀਆਂ ਦੀ ਰੋਤੇ, ਪਿਆਰ ਕਿਧਰੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ। ਕਿਸੇ ਨੇ ਵੇਖਿਆ ਲੋਕਾਂ ਦੀ ਮੁਸ਼ਕਲ ਨੂੰ, ਉਹਨੇ ਆਪਣੀ ਕਮਾਈ ਸਫਲ ਕੀਤੀ, ਉਹਨੇ ਕੋਈ ਠੰਡੇ ਜਲ ਦੀ ਮਸ਼ੀਨ ਲਾ ਦਿੱਤੀ, ਆਉਣ ਜਾਣ ਵਾਲੇ ਲੋਕ ਠੰਡਾ ਜਲ ਛਕਦੇ ਆ, ਆਪਣੀ ਪਿਆਸ ਬੁਝਾਉਂਦੇ ਆ। ਮਸ਼ੀਨ ਲਗਾਉਣ ਵਾਲਾ, ਮੋਟਰ ਲਗਾਉਣ ਵਾਲਾ, ਨਲਕਾ ਲਗਾਉਣ ਵਾਲਾ ਤੇ ਚਲਿਆ ਗਿਆ ਸਰੀਰ ਕਰਕੇ ਦੁਨੀਆਂ ਤੋਂ, ਪਰ ਜਿਹੜਾ ਵੀ ਉੱਥੇ ਖੜ ਕੇ ਪਾਣੀ ਪੀਂਦਾ, ਪਿਆਸ ਬੁਝਾਉਂਦਾ, ਉਹਨੂੰ ਚੇਤੇ ਕਰਦਾ ਵੀ ਆਹ ਜਿਹੜਾ ਪਾਣੀ ਦਾ ਪ੍ਰਬੰਧ ਫਲਾਣੇ ਇਨਸਾਨ ਨੇ ਕੀਤਾ ਸੀ। ਚਲੇ ਜਾਣ ਤੋਂ ਬਾਅਦ ਵੀ ਸੰਸਾਰ ਨਾਲ ਉਹਦਾ ਸੰਬੰਧ ਬਣਿਆ ਰਹਿੰਦਾ, ਇਹ ਸਤਿਗੁਰ ਦੀ ਬਾਣੀ ਆ। ਮਹਾਰਾਜ ਕਹਿੰਦੇ ਆ, ਬੇਦਾਂ ਗੰਢ ਬੋਲਿਆ ਸੱਚ ਕੋਏ, ਮੋਇਆਂ ਗੰਢ ਨੇਕੀ ਸੱਤ ਹੋਏ। ਕਹਿਣ ਲੱਗੇ, ਅਗਰ ਕੋਈ ਨੇਕੀ ਕਰਦਾ, ਭਲੇ ਦੇ ਕਰਮ ਕਰਦਾ, ਕੋਈ ਦਾਨ ਪੁੰਨ ਕਰਦਾ, ਉਹ ਚਲਿਆ ਜਾਂਦਾ ਸੰਸਾਰ ਨਾਲ, ਫਿਰ ਉਹਦਾ ਸੰਬੰਧ ਬਣਿਆ ਰਹਿੰਦਾ ਆ। ਅਗਲੀ ਗੱਲ ਮੇਰੇ ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਨੇ, ਏਤ ਗੰਢ ਵਰਤਿਆ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਕਹਿੰਦੇ ਸਾਰਾ ਦੁਨੀਆਂ ਦਾ ਕਾਰ ਵਿਹਾਰ ਇਸੇ ਤਰ੍ਹਾਂ ਚੱਲਦਾ। ਤੇ ਨਾਲ ਮੇਰੇ ਬਾਬਾ ਜੀ ਨੇ ਇਹ ਗੱਲ ਹੋਰ ਕੀਤੀ, ਮੂਰਖ ਗੰਢ ਪਵੇ ਮੋਹ ਮਾਰ। ਕਹਿਣਗੇ, ਜਿਹੜਾ ਮੂਰਖ ਬੰਦਾ, ਉਹਦੀ ਮੂਰਖਤਾ ਨੂੰ ਗੰਢ ਤਾਂ ਪੈਣੀ ਆ ਜੇ ਕੱਸ ਕੇ ਉਹਦੇ ਮੂੰਹ ਤੇ ਚਪੇੜ ਮਾਰੋਗੇ ਤਾਂ। ਵੇਖੋ, ਉਹੀ ਬਾਬਾ ਨਾਨਕ ਜੀ ਆ ਜਿਹੜੇ ਆਸਾ ਕੀ ਵਾਰ ਚ ਇਹ ਗੱਲ ਕਹਿੰਦੇ ਆ ਕਿ ਮੂਰਖ ਹੈ ਨਾਲ ਨਾ ਲੂਜੀਐ। ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ, ਮੂਰਖ ਨਾਲ ਝਗੜਾ ਕਰਨ ਦਾ ਕੋਈ ਫਾਇਦਾ ਨਹੀਂ। ਉਹੀ ਮੇਰੇ ਬਾਬਾ ਜੀ ਕਹਿੰਦੇ ਆ ਕਿ ਜੇ ਮੂਰਖ ਨਹੀਂ ਮੰਨਦਾ, ਮੱਲੋ ਮਲੀ ਗਾਲੀ ਪਈ ਜਾਂਦਾ, ਪਰ ਸਮਝਾਉਣ ਦਾ ਇੱਕੋ ਹੀ ਤਰੀਕਾ, ਚੁੱਪ ਕਰਨ ਦਾ ਇੱਕੋ ਤਰੀਕਾ, ਉਹਦੇ ਮੂੰਹ ਤੇ ਕੱਸ ਕੇ ਚਪੇੜ ਮਾਰੋ। ਇਹ ਇਸ ਗੱਲ ਦਾ ਪ੍ਰਤੀਕ ਆ। ਧੰਨ ਗੁਰੂ ਹਰਗੋਬਿੰਦ ਮਹਾਰਾਜ, ਉਹਨਾਂ ਦਾ ਮੀਰੀ ਪੀਰੀ ਦਿਵਸ ਆਪ ਜੀ ਨੇ ਮਨਾਇਆ, ਸਤਿਗੁਰਾਂ ਦਾ ਪੁਰਬ। ਮੀਰੀ ਪੀਰੀ ਖਾਲਸਾ ਮਾਰਚ ਵੀ ਜਿਹੜਾ ਸੀ ਆਯੋਜਿਤ ਕੀਤਾ ਗਿਆ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਜਿਸ ਵੇਲੇ ਸਤਿਗੁਰੂ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਕਈ ਇਤਰਾਜ਼ ਕੀਤਾ, ਜੀ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਦਲ ਦਿੱਤੀ ਆ ਜੀ, ਇਹਨਾਂ ਨੇ ਪਰੰਪਰਾਵਾਂ ਬਦਲ ਦਿੱਤੀਆਂ ਨੇ, ਇਹਨਾਂ ਹਥਿਆਰ ਰੱਖ ਲਏ, ਸ਼ਸਤਰ ਚੱਕ ਲਏ ਜੀ, ਫੌਜਾਂ ਰੱਖ ਲਈਆਂ, ਕਈਆਂ ਨੇ ਇਹ ਨੁਕਤਾਚੀਨੀ ਕੀਤੀ। ਪਰ ਬੇਨਤੀ ਕਰਾਂ, ਧੰਨ ਗੁਰੂ ਨਾਨਕ ਮਹਾਰਾਜ, ਕਿਰਪਾ ਉਹਨਾਂ ਨੇ ਕੀਤੀ ਆ। ਆਪਣੇ ਪਹਿਲੇ ਜਾਮੇ ਦੇ ਵਿੱਚ ਹੀ ਸਤਿਗੁਰ ਕਹਿੰਦੇ ਪਹਿਲੀ ਬਾਤ ਇਹ, ਕਿਸੇ ਨੂੰ ਵਿਚਾਰ ਨਾਲ, ਕਿਸੇ ਨੂੰ ਪਿਆਰ ਨਾਲ ਸਮਝਾਓ, ਸਮਝਾਉਣ ਦਾ ਤੇ ਠੀਕ ਹੈ, ਜੇ ਨਹੀਂ ਸਮਝਦਾ ਮੱਲੋ ਮਲੀ ਗਲ ਪੈਂਦਾ ਤੇ ਫਿਰ ਪਿਆਰ ਨਹੀਂ ਵਿਚਾਰ ਨਹੀਂ, ਫਿਰ ਕਹਿੰਦੇ ਮੂੰਹ ਤੇ ਮਾਰ ਮਾਰ ਉਹਦੇ, ਫਿਰ ਹਥਿਆਰ ਦੀ ਲੋੜ ਪੈਣੀ ਆ। ਇਸ ਗੱਲ ਦਾ ਪ੍ਰਤੀਕ ਸਤਿਗੁਰਾਂ ਦੇ ਬਚਨ ਕਿ ਮੂਰਖ ਗੰਢ ਪਵੇ ਮੂੰਹ ਮਾਰ। ਇੰਨੀਆਂ ਉਦਾਹਰਨਾਂ ਦੇਣ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਫਿਰ ਕਿਰਪਾ ਕਰਦੇ ਆ, ਕਹਿੰਦੇ ਨੇ ਨਾਨਕ ਆਖਿਆ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜੋ ਮੈਂ ਅਰਜ ਕਰਨੀ ਚਾਹੁੰਦਾ ਕਿ ਪਰਮਾਤਮਾ ਦੀ ਸਿਫਤ ਕਿਉਂ ਕਰਨੀ ਆ? ਹਜ਼ੂਰ ਕਹਿੰਦੇ ਸਿਫਤੀ ਗੰਢ ਪਵੇ ਦਰਬਾਰ, ਪਰਮਾਤਮਾ ਦੀਆਂ ਸਿਫਤਾਂ ਕਰ, ਰੱਬ ਦੇ ਦਰਬਾਰ ਚ ਪ੍ਰਵਾਨ ਹੋ ਜਾਏਗਾ, ਵਾਹਿਗੁਰੂ ਦੇ ਦਰ ਤੇ ਕਬੂਲ ਹੋ ਜਾਏਗਾ, ਅਕਾਲ ਪੁਰਖ ਨਾਲ ਤੇਰਾ ਸੰਬੰਧ ਬਣ ਜਾਏਗਾ, ਤੇਰੀ ਇੱਕ ਮਿਕਤਾ ਹੋ ਜਾਏਗੀ, ਤੇਰੀ ਸਾਂਝ ਬਣ ਜਾਏਗੀ, ਮਾਲਕ ਦੀ ਸਿਫਤ ਕਰ। ਇਸ ਕਰਕੇ ਪਰਮਾਤਮਾ ਦੀਆਂ ਸਿਫਤਾਂ ਕਰਨੀਆਂ ਨੇ। ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਧੰਨ ਗੁਰੂ ਨਾਨਕ ਮਹਾਰਾਜ ਨੇ ਸਿਫਤਾਂ ਕੀਤੀਆਂ ਨੇ। ਪਹਿਲੀ ਗੱਲ ਕਿ ਜੋ ਮੂਲ ਮੰਤਰ ਹੈ ਉਹ ਪਰਮਾਤਮਾ ਇੱਕ ਹੈ, ਉਹਦਾ ਨਾਮ ਸਤ ਹੈ, ਉਹ ਸਾਰਿਆਂ ਦਾ ਕਰਤਾ ਹੈ, ਸਾਰਿਆਂ 'ਚ ਰਮਿਆ ਹੋਇਆ, ਉਹਨੂੰ ਨਾ ਕਿਸੇ ਦਾ ਡਰ ਹੈ, ਨਾ ਕਿਸੇ ਨਾਲ ਉਹਨੂੰ ਵੈਰ ਹੈ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ, ਉਹ ਆਪਣੇ ਆਪ ਤੋਂ ਬਣਿਆ, ਗੁਰੂ ਦੀ ਕਿਰਪਾ ਨਾਲ ਮਿਲਦਾ। ਇਹ ਸਾਰੀਆਂ ਪਰਮਾਤਮਾ ਦੀਆਂ ਸਿਫਤਾਂ ਹੀ ਆ। ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਕਿ ਭਲਿਆ ਜੇ ਉਹਦੇ ਦਰ ਤੇ ਉਹਦੇ ਦਰਬਾਰ ਵਿੱਚ ਪ੍ਰਵਾਨ ਹੋਣਾ ਤੇ ਫਿਰ ਸਿਫਤਾਂ ਕਰ, ਵਾਹਿਗੁਰੂ ਦੀ ਕੀਰਤੀ ਕਰ। ਜਪਜੀ ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ ਕਿ ਸਾਚਾ ਸਾਹਿਬ ਸਾਚ ਨਾਏ, ਪਾਖਿਆ ਪਾਓ ਅਪਾਰ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕਹਿ ਅੱਗੇ ਰੱਖੀਐ ਜਿੱਤ, ਦੇਸੈ ਦਰਬਾਰ, ਮਹੁ ਕਹਿ ਬੋਲਣ ਬੋਲੀਐ, ਜਿੱਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਕੰਮ ਕਰ ਲਾ, ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ ਆਪਣੇ ਅੰਮ੍ਰਿਤ ਵੇਲੇ ਨੂੰ ਸਾਂਭਲਾ, ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਕੀਰਤੀ ਕਰ, ਪਰਮਾਤਮਾ ਦੀਆਂ ਸਿਫਤਾਂ ਕਰ, ਉਹਦੇ ਗੁਣ ਗਾ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰ। ਜੇ ਉਹਦੀ ਖੁਸ਼ੀ ਲੈਣੀ, ਉਹਦੀ ਪ੍ਰਸੰਨਤਾ ਲੈਣੀ, ਉਹਦੇ ਦਰਬਾਰ ਉਹਦੇ ਮਹਿਲਾਂ ਵਿੱਚ ਜੇ ਤੂੰ ਕਬੂਲ ਹੋਣਾ, ਪ੍ਰਵਾਨ ਹੋਣਾ, ਤਾਂ ਸਿਫਤਾਂ ਕਰਨੀਆਂ ਨੇ। ਸਿਫਤ ਕਾਲ ਪੁਰਖ ਦੀ ਕਰਨੀ ਹੈ, ਵਡਿਆਈ ਕੇਵਲ ਪਰਮਾਤਮਾ ਦੀ ਕਰਨੀ ਆ। ਚਲੋ ਵੱਖਰੀ ਤਾਂ ਗੱਲ ਹੈ ਕਿ ਆ ਜੇ ਬੰਦਾ ਬੰਦੇ ਦੀਆਂ ਬੜੀਆਂ ਸਿਫਤਾਂ ਕਰਦਾ ਆ, ਉਹਦੀ ਬੜੀ ਕੀਰਤੀ ਕਰਦਾ, ਖੁਸ਼ਾਮਦੀ ਕਰਦਾ, ਕਰਨੀ ਕਰਦੇ ਨੇ ਕਈ ਲੋਕ, ਪਰ ਹਾਂ ਮਹਾਰਾਜ ਕਹਿੰਦੇ ਨੇ ਸਿਫਤ ਕਰਨੀ, ਕੀਰਤੀ ਕਰਨੀ ਆ ਇੱਕ ਵਾਹਿਗੁਰੂ ਪਰਮਾਤਮਾ ਦੀ ਕਰ। ਦੁਨੀਆਂ ਦੀਆਂ ਕੀ ਸਿਫਤਾਂ ਕਰਨੀਆਂ, ਬੰਦਿਆਂ ਦੀ ਕੀ ਸਿਫਤ ਸਲਾਹ ਕਰਨੀ ਆ? ਸਤਿਗੁਰ ਨੇ ਬਾਣੀ ਚ ਕਿਰਪਾ ਕੀਤੀ ਆ, ਮਹਾਰਾਜ ਕਹਿੰਦੇ ਦੁਨੀਆਂ ਨਾ ਸਲਾਹੇ ਜੋ ਮਰਵੰਜ ਸੀ। ਉਹ ਦੁਨੀਆਂ ਦੇ ਕੀ ਗੁਣ ਗਾਉਣਾ, ਐਵੇਂ ਸੋਲੇ ਗਾਈ ਜਾਣਾ, ਇਹ ਦੁਨੀਆਂ ਤੇ ਮਰ ਕੇ ਖਤਮ ਹੋ ਜਾਣੀ ਹੈ। ਦੁਨੀਆਂ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹਨਾਂ ਲੋਕਾਂ ਦੀ ਕੀ ਖੁਸ਼ਾਮਦੀ ਕਰਨਾ, ਇਹਨਾਂ ਦੇ ਕੀ ਸੋਲੇ ਗਾਉਣਾ, ਜਿਨ੍ਹਾਂ ਨੇ ਮਰ ਕੇ ਖਾਕ ਹੋ ਜਾਣਾ, ਮਿੱਟੀ ਵਿੱਚ ਮਿਲ ਜਾਣਾ। ਕਿ ਸਿਫਤੋਂ ਸਲਾਹ ਕਰਨੀ ਪਰਮਾਤਮਾ ਦੀ ਕਰ, ਵਾਹਿਗੁਰੂ ਦੀ ਕਰ। ਧੰਨ ਗੁਰੂ ਨਾਨਕ ਮਹਾਰਾਜ, ਸਤਿਗੁਰਾਂ ਦਾ ਪਿਆਰਾ ਸਾਥੀ, ਪਿਆਰਾ ਮਰਦਾਨਾ, ਰਬਾਬ ਬੜੀ ਪਿਆਰੀ ਵਜਾਉਂਦਾ ਮੇਰੇ ਸਤਿਗੁਰੂ ਜੀ। ਇਹਦੀ ਰਬਾਬ ਸੁਣਦੇ ਆ, ਆਪਣੇ ਕੋਲ ਬੁਲਾਉਂਦੇ ਆ, ਕਹਿੰਦੇ ਮਰਦਾਨਿਆ ਭਲੀ ਰਬਾਬ ਵਜਾਇਦਾ, ਰਬਾਬ ਤੂੰ ਬਹੁਤ ਪਿਆਰੀ ਵਜਾਉਂਦਾ ਆ। ਪਰ ਹਾਂ, ਜੇਕਰ ਗੁਰੂ ਦੇ ਸ਼ਬਦ ਨਾਲ, ਪਰਮਾਤਮਾ ਦੀ ਸਿਫਤੋਂ ਸਲਾਹ ਦੇ ਨਾਲ ਰਬਾਬ ਆਪਣੀ ਵਜਾਏ ਤੇ ਮਹਾਰਾਜ ਕਹਿੰਦੇ ਤੇਰਾ ਏਤੇ ਤੇ ਉੱਤੇ ਭਲਾ ਹੋਵੇਗਾ। ਇਹ ਕਹਿੰਦਾ ਬਾਬਾ, ਰਬਾਬ ਤੇ ਮੈਂ ਵਜਾਉਂਦਾ, ਪਰ ਅੱਜ ਤੱਕ ਮੈਂ ਸ਼ਬਦ ਨਾਲ ਨਹੀਂ ਵਜਾਈ, ਵਾਹਿਗੁਰੂ ਦੀ ਸਿਫਤੋਂ ਸਲਾਹ ਕਰਦਿਆਂ ਉਹ ਰਬਾਬ ਨਹੀਂ ਵਜਾਈ। ਹਾਂ, ਮੈਂ ਰਬਾਬ ਵਜਾਉਂਦਾ, ਪਰ ਲੋਕਾਂ ਦੇ ਦਰਵਾਜ਼ਿਆਂ ਤੇ ਉਹਨਾਂ ਦੇ ਘਰਾਂ ਮੂਹਰੇ ਜਾ ਕੇ ਇਹ ਰਬਾਬ ਵਜਾ ਕੇ ਮੈਂ ਉਹਨਾਂ ਦੀਆਂ ਸਿਫਤਾਂ ਕਰਨਾ ਵਾਂ, ਮੈਂ ਉਹਨਾਂ ਦੀ ਕੀਰਤੀ ਕਰਨਾ ਵਾਂ, ਮੈਂ ਉਹਨਾਂ ਦੇ ਸੋਹਲੇ ਗਾਉਂਦਾ ਵਾਂ। ਤੇ ਮੇਰਾ ਬਾਬਾ ਕਹਿੰਦਾ ਫਿਰ ਮਿਲਦਾ ਕੀ ਏ? ਕਹਿੰਦਾ ਬਾਬਾ, ਜਦੋਂ ਲੋਕਾਂ ਦੇ ਘਰਾਂ ਤੇ ਜਾ ਕੇ ਰਬਾਬ ਵਜਾ ਕੇ ਉਹਨਾਂ ਦੇ ਸੋਹਲੇ ਗਾਉਂਦਾ ਵਾਂ, ਕੋਈ ਮੈਨੂੰ ਧਨ ਦਿੰਦਾ, ਕੋਈ ਮੈਨੂੰ ਅੰਨ ਦਿੰਦਾ, ਕੋਈ ਮੈਨੂੰ ਬਸਤਰ ਦਿੰਦਾ, ਕੋਈ ਗੁਜ਼ਾਰੇ ਜੋਗੀਆਂ ਹੋਰ ਵਸਤੂਆਂ ਦੇ ਦਿੰਦਾ, ਬਾਬਾ ਮੈਂ ਉਹਨਾਂ ਦੇ ਘਰਾਂ ਤੋਂ ਮੰਗਣਾ ਵਾਂ, ਉਹਨਾਂ ਦੇ ਸੋਹਲੇ ਗਾ ਕੇ ਸਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਮਰਦਾਨਿਆ, ਇਹਨੇ ਵਰੇ ਹੋ ਗਏ, ਇਹਨਾਂ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਕੇ ਰਬਾਬ ਵਜਾ ਕੇ ਇਹਨਾਂ ਦੇ ਸੋਹਲੇ ਗਾਉਂਦਾ ਰਿਹਾ, ਮੰਗਤੇ ਦਾ ਮੰਗਤਾ ਬਣਿਆ ਰਿਹਾ। ਕਿਧਰੇ ਪਰਮਾਤਮਾ ਦੇ ਸੋਹਲੇ ਗਾ, ਤੂੰ ਮੰਗਤਾ ਨਹੀਂ ਤੂੰ ਦਾਤਾ ਬਣ ਜਾਏਗਾ, ਤੈਨੂੰ ਮੰਗਣ ਦੀ ਲੋੜ ਨਹੀਂ ਤੂੰ ਵੰਡਣ ਵਾਲਾ ਬਣ ਜਾਏਗਾ। ਹਾਂ ਰਬਾਬ ਜਾ ਕੇ ਮਾਲਕ ਦੀ ਕੀਰਤੀ ਕਰ, ਪਰਮਾਤਮਾ ਦੇ ਸੋਹਲੇ ਗਾ ਜੇ ਗਾਉਣਾ ਹੀ ਆ। ਤੇ ਸਤਿਗੁਰ ਧੰਨ ਗੁਰੂ ਅਮਰਦਾਸ ਮਹਾਰਾਜ ਅੱਜ ਕਿਰਪਾ ਕਰਦੇ ਆ, ਸਾਹਿਬ ਜੀ ਕਹਿੰਦੇ ਆ, ਹਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ, ਜੇਚਰ ਘੱਟ ਅੰਤਰ ਹੈ ਸਾਸਾ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ, ਮੈਂ ਤੇਰੀ ਸਿਫਤ ਕਰਾਂ, ਮੈਂ ਤੇਰੀ ਕੀਰਤੀ ਕਰਾਂ। ਕਿਉਂ ਕਰਨੀ ਆ ਜੀ ਸਿਫਤ ਸਲਾਹ? ਮੇਰੇ ਬਾਬੇ ਨਾਨਕ ਨੇ ਸਿਫਤਾਂ ਕੀਤੀਆਂ ਤੇ ਸਾਨੂੰ ਵੀ ਇਹੀ ਦੱਸਿਆ ਕਿ ਭਲਿਆ ਜੇ ਜਨਮ ਸਕਾਰ ਥਾ ਕਰਨਾ, ਜੀਵਨ ਸਫਲਾ ਕਰਨਾ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਨਾ ਤੇ ਸਿਫਤਾਂ ਕਰ। ਬਾਬੇ ਨਾਨਕ ਦੀ ਬਾਣੀ ਚੋਂ ਜਦੋਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ, ਭਗਤ ਹੀਣ ਨਾਨਕ ਜਨ ਜੰਪੈ ਹੋਂ ਸਲਾਹੀ ਸੱਚਾ ਸੋਈ। ਸਤਿਗੁਰਾਂ ਨੇ ਆਪ ਸਿਫਤਾਂ ਕੀਤੀਆਂ ਨੇ ਮੇਰੇ ਬਾਬਾ ਜੀ। ਸਤਿਗੁਰਾਂ ਦਾ ਇਹ ਸੂਹੀ ਰਾਗ ਦਾ ਸ਼ਬਦ ਹੈ, ਆਰੰਭ ਇੱਥੋਂ ਹੁੰਦਾ ਪਹਿਲਾ ਸ਼ਬਦ ਕਿ ਭਾਂਡਾ ਤੋਏ ਬੈਸ਼ਤ ਉਪਦੇਵੋ ਤੋ ਦੂਧੇ ਕੋ ਜਾਵੋ। ਉੱਥੇ ਮੇਰੇ ਹਜ਼ੂਰ ਜੀ ਕਿਰਪਾ ਕਰਦੇ, ਕਹਿੰਦੇ ਕਹੇ ਕਹੇ ਕਹਿ ਜਾਵੇ ਬਹੁਤ ਨੇ ਕਿ ਜਿਹੜੇ ਇਹ ਕਹਿ ਕਹਿ ਕੇ ਕਹਿੰਦੇ ਦੁਨੀਆਂ ਤੋਂ ਚਲੇ ਗਏ ਵੀ ਆਹ ਕੰਮ ਕਰੋ ਆਹ ਕੰਮ ਕਰੋ ਆਹ ਸੰਜਮ ਰੱਖੋ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ, ਲੇਕਿਨ ਪਰਮਾਤਮਾ ਦੁਨੀਆਂ ਦੇ ਵਿੱਚ ਕੋਈ ਵੀ ਧਰਮ ਦੇ ਨਾਮ ਤੇ ਕੀਤਾ ਹੋਇਆ ਕਰਮ, ਤੇਰੇ ਸਿਮਰਨ ਤੇਰੀ ਸਿਫਤੋ ਸਲਾਹ ਦੀ ਤੇਰੀ ਕੀਰਤੀ ਕਰਨ ਵਾਲਾ ਜਿਹੜਾ ਕਰਮ ਹੈ ਉਹਦੀ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਭਗਤ ਹੀਣ ਨਾਨਕ ਜਨ ਜੰਪੈ ਹੋ ਸਲਾਹੀ ਸੱਚਾ ਸੋਈ। ਮਹਾਰਾਜ ਕਹਿੰਦੇ ਮੈਂ ਤੇਰੀਆਂ ਸਿਫਤਾਂ ਕਰਨਾ ਵਾ, ਮੈਂ ਤੇਰੀ ਕੀਰਤੀ ਕਰਦਾ ਹਾਂ। ਬਿਲਾਵਰ ਰਾਗ ਦਾ ਸਤਿਗੁਰ ਜੀ ਦਾ ਆਰੰਭਕ ਸ਼ਬਦ ਹੈ ਪਹਿਲਾ ਸ਼ਬਦ, ਉੱਥੇ ਵੀ ਮੇਰੇ ਦਾਤਾ ਜੀ ਨੇ ਸਿਫਤਾਂ ਕੀਤੀਆਂ। ਆਰੰਭ ਇੱਥੋਂ ਕਰਦੇ ਆ ਕਿ ਤੂੰ ਸੁਲਤਾਨ ਕਹੋ ਮੀਆਂ ਤੇਰੀ ਕਵਨ ਵਡਾਈ। ਹੁਣ ਪਿਆਰ ਇਹਦੇ ਅਰਥ ਵਿਦਵਾਨਾਂ ਨੇ ਜੋ ਕੀਤੇ ਨੇ ਉਹ ਇਹੀ ਨੇ ਕਿ ਤੂੰ ਸੁਲਤਾਨ ਪਰਮਾਤਮਾ ਤੂੰ ਸੁਲਤਾਨ ਹੈ ਤੂੰ ਸਮਰਾਟ ਹੈ, ਮੈਂ ਤੈਨੂੰ ਮੀਆਂ ਆਖਦਾ ਵਾਂ, ਤੇਰੀ ਕਵਨ ਵਡਾਈ ਇਹ ਤੇਰੀ ਵਡਿਆਈ ਥੋੜ੍ਹੀ ਹੈ ਕੋਈ, ਇਹ ਕੋਈ ਤੇਰੀ ਸਿਫਤ ਨਹੀਂ ਆ। ਪਰ ਅਖੀਰ ਵਿੱਚ ਮੇਰੇ ਸਤਿਗੁਰ ਨੇ ਜੋ ਕਿਰਪਾ ਕੀਤੀ ਆ, ਮਹਾਰਾਜ ਕਹਿੰਦੇ ਹਾਂ ਮੇਰੇ ਤੇ ਕਿਰਪਾ ਕਰ ਮਿਹਰ ਕਰ, ਮੈਂ ਤੇਰੀ ਸਿਫਤ ਕਰਾਂ ਮੈਂ ਤੇਰੀ ਕੀਰਤੀ ਕਰਾਂ। ਤੇ ਸਿਫਤ ਕਰਕੇ ਬੰਦਿਆ ਹੰਕਾਰ ਨਾ ਕਰੀ ਕਿ ਮੈਂ ਰੱਬ ਦੇ ਇੰਨੇ ਗੁਣ ਗਾਏ, ਮੈਂ ਉਹਦੀ ਇੰਨੀ ਕੀਰਤੀ ਕੀਤੀ, ਮੈਂ ਉਹਦੀਆਂ ਸਿਫਤਾਂ ਕੀਤੀਆਂ ਉਹਦੀਆਂ ਨਾ। ਪਰਮਾਤਮਾ ਨੂੰ ਕੋਈ ਭੁੱਖ ਨਹੀਂ ਉਹਦੀਆਂ ਸਿਫਤਾਂ ਕਰੇ ਉਹਦੀ ਕੀਰਤੀ ਕਰੇ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰੀ ਦੁਨੀਆਂ ਇਕੱਠੀ ਹੋ ਕੇ ਰੱਬ ਦੀਆਂ ਸਿਫਤਾਂ ਕਰਾ, ਬਹੁਤ ਵੱਡਾ ਸਾਡੇ ਕਹਿਣ ਨਾਲ ਉਸਨੇ ਵੱਡਾ ਨਹੀਂ ਹੋ ਜਾਣਾ ਤੇ ਸਾਡੇ ਛਟਿਆਉਣ ਨਾਲ ਉਹਨੇ ਛੋਟਾ ਨਹੀਂ ਹੋ ਜਾਣਾ, ਉਹਨੂੰ ਕੋਈ ਫਰਕ ਨਹੀਂ ਪੈਣਾ। ਪਰ ਜੇਕਰ ਆਪਾਂ ਸਿਫਤਾਂ ਕਰਨੀਆਂ ਕੀਰਤੀ ਕਰਨੀਆਂ ਉਹ ਕਿਸ ਲਈ ਕਰਨੀਆਂ? ਆਪਣੇ ਭਲੇ ਲਈ। ਧੰਨ ਗੁਰੂ ਨਾਨਕ ਮਹਾਰਾਜ ਨੇ ਮਿਹਰਾਮਤ ਕੀਤੀ, ਸਾਹਿਬ ਜੀ ਕਹਿੰਦੇ ਆ, ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ। ਕਹਿਣ ਲੱਗੇ ਕਿ ਪਰਮਾਤਮਾ ਮੈਂ ਤੇਰੀਆਂ ਸਿਫਤਾਂ ਕਰਨਾ ਇਸ ਕਰਕੇ ਕਰਨਾ ਵਾਂ, ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ। ਪਿਆਰੋ ਆਪ ਜੀ ਦੇਖਦੇ ਹੋ ਜਿੱਥੇ ਸਮਾਨ ਜਿਹੜੇ ਕੂਕਰ ਨੇ ਉਹਨਾਂ ਦਾ ਬਹੁਤ ਝੁੰਡ ਹੋਵੇ ਨਾ ਪਿੰਡ ਵਿੱਚ, ਤੇ ਕੋਈ ਬੇਗਾਨਾ ਕੂਕਰ ਆ ਜਾਏ ਸਵਾਨ ਆ ਜਾਏ ਕੁੱਤਾ ਆ ਜਾਏ ਤੇ ਜਦੋਂ ਸਾਰੇ ਕੁੱਤੇ ਉਸ ਨੂੰ ਘੇਰ ਲੈਂਦੇ ਆ, ਉਹ ਜਿਹੜਾ ਕੁੱਤਾ ਉਹਨੂੰ ਪਤਾ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਇਹਨਾਂ ਦੀ ਗਿਣਤੀ ਜ਼ਿਆਦਾ ਹੈ, ਲੇਕਿਨ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਕੀ ਕਰਦਾ ਹੈ? ਪਿਆਰ ਕੁੱਤਾ ਅੱਗੋਂ ਭੌਂਕਦਾ ਹੈ, ਦੰਦ ਕੱਢਦਾ ਹੈ, ਇਸ ਕਰਕੇ ਨਹੀਂ ਕਿ ਉਹਨਾਂ ਕੁੱਤਿਆਂ ਦਾ ਮੁਕਾਬਲਾ ਕਰਦਾ ਨਾ, ਆਪਣੇ ਬਚਾਅ ਲਈ। ਇਸੇ ਤਰ੍ਹਾਂ ਮੇਰੇ ਬਾਬਾ ਨਾਨਕ ਜੀ ਸਾਡੀ ਗੱਲ ਕਰਦੇ ਆ, ਗੁਰੂ ਨਾਨਕ ਮਹਾਰਾਜ ਆਪਣੀ ਨਹੀਂ ਸਾਨੂੰ ਸਿੱਖਿਆ ਦਿੰਦੇ ਕਿ ਮਾਲਕ ਦੇ ਚਰਨਾਂ 'ਚ ਐਂ ਬੇਨਤੀ ਕਰ, ਐਂ ਅਰਦਾਸ ਕਰ, ਹੇ ਵਾਹਿਗੁਰੂ ਨਿਰੰਕਾਰ ਪਰਮਾਤਮਾ ਇਹ ਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ। मैं तेरिया सिफतां करना, मैं तेरे सोले गुना इस करके नहीं कि मैं बड़ा एहसान कर रहा, मैं बड़ा तेरे ते परोपकार कर रहा, नहीं अपने भले लिए। क्यों? ये वकारां दे कुत्ते बहुत ने, मैं इन्हां विच घिर गया हाँ। इन्हां वकारां दे कुत्तियां तों बचण दे लई मालका हम कूकर तेरे दरबार भौंके आ गए बदनमसार, मैं तां तेरियां सिफतां करना वा अपने बचा लई अपने भले लई। धन गुरु अमरदास महाराज अगे की कृपा करदे हन जी।
1: एक पाल खेन विसरै तू स्वामी, जाना बरस पचासा।
0: कहन लगे वाहेगुरु जी, जिनी देर तक मेरे अंदर सह चल दिया मेर कर, मैं तेरी सिफत करा, मैं तेरे गुण गावा, मैं तेरे गीत गावा। पर नाल ए भी गल कही आ, एक खेन लई एक पल दे लई भी परमात्मा जी जे तुसी मेरे तो विसर जाने हो, तुहाडी सिमरति मेरे मन चो चली जाती आ, वो जड़ा एक खेन एक पल तुहाडी याद तो बिना गुजरिया ऐं लगदा कि मेरी जिंदगी दे 50 साल ऐं ही लंघ गए आ, ऐं बतीत हो गए आ। कहण तो मरा दे के भगती करन वाला बंदगी करन वाला एक खिन भी परमात्मा नूं वसारना नहीं चाहुंदा। वो तो इनी गल कहिंदा है, एक घड़ी ना मिलते तां कलयुग होता। परमात्मा एक घड़ी एक पल एक खिन मैं आप जी नूं याद ना करां ते मैनूं ऐं लगदा है कि मेरे भा दा जिवें कलयुग आ गया होवे, उहनूं ऐ महसूस हुंदा है। इसे करके बाबा कबीर साहब जी जद उन्होंने बचन पढ़ते, उन्होंने मां कहती है ना कि कबीर किरत घट करदा तो रब का नाम ज्यादा लेंदा। कबीर साहब जी की अपनी बाणी के बोल ने कि मुस मुस रोवै कबीर की माई, ए बार कैसे जीवै रघुराई, तनना बुरना सब त्यो है कबीर, हर का नाम लिख लियो शरीर। पर उत्थे कबीर साहब जी कहते, मां मैं की करा जब लग तागा बाहो बेही, तब लग बिसरै राम स्नेही। जदों मैं ये धागा ये नाल दे सुराख च फूक मारदा वा, वह जड़ा साह मैनू ऐ लगदा है कि उहदी याद तो बिना चलिया जांदा है। इस करके मां मैं नहीं चाहुंदा कि मेरा एक भी सवास उहदी याद तो बिना लंघ जाए। यह जिज्ञासु उहदा कीदा है, उहदी भावना है, यह उहदा उच्चा सुचा जीवन है। एक खिन लई भी परमात्मा तो दूर नहीं होना चाहुंदा, उहदी याद विचों पासे नहीं होना चाहुंदा। वो कहिंदा एक खिन परमात्मा जे तुसीं भुल जांदे हो, मैनूं ऐ लगदा है कि जिवें मेरी जिंदगी दे 50 साल ऐ ही व्यर्थ चले गए होण, मेरी उम्र ही ऐ लंघी होवे। भगत नामदेव जी जद उहनां दे बचन पढ़ने आ, वह भी तो कहिंदे आ ना उहनां दा शब्द कि मन मेरो गज जिहवा मेरी काती, उहदे वो अगे जा कृपा करदे आ ना, वह कहिंदा रंग न रंगो सीवन सीवो राम नाम बिना करी ना जीवो। कहिंदे परमात्मा दे नाम तो बिना कड़ी एक पल भी मैं जिउंदा नहीं रह सकदा। यही गल धन गुर अमरदास महाराज कहिंदे आ, एक खेन कहिंदे एक खेन एक पल एक घड़ी परमात्मा जे तू विसर जाए ते मैनू ऐ लगदा है कि मैनू जे 50 साल हो गए ने तेनू याद कीतियां, ਉਹ ਸਮਾਂ ਜਿਹੜਾ ਮੇਰਾ ਬਹੁਤ ਲੰਬੇਰਾ ਮੈਨੂੰ ਭਾਸਦਾ ਹੈ ਜੀ।
1: ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ।
0: ਅਸੀਂ ਮੂੜ ਹਾਂ ਮੁਗਦ ਹਾਂ ਬੇਸਮਝ ਹਾਂ ਨਦਾਨ ਹਾਂ, ਗੁਰ ਕੈ ਸ਼ਬਦ ਪ੍ਰਗਾਸਾ ਗੁਰੂ ਦਾ ਸ਼ਬਦ। ਕਹਿਣ ਲੱਗੇ ਉਹ ਆਤਮਿਕ ਜੀਵਨ ਦੇਣ ਵਾਲਾ ਹੈ, ਉਹ ਮੇਰੇ ਜੀਵਨ ਅੰਦਰ ਚਾਨਣ ਦੇਣ ਵਾਲਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ, ਗੁਰੂ ਦਾ ਸ਼ਬਦ ਰੋਸ਼ਨ ਮਾਰ ਕਰਨ ਵਾਲਾ ਹੈ ਜੀ।
1: ਹਰ ਜੀਉ ਤੁਮ ਆਪੇ ਦੇਹੁ ਬੁਝਾਈ।
0: ਹੇ ਹਰੀ ਹੇ ਪਰਮਾਤਮਾ ਆਪ ਕਿਰਪਾ ਕਰ ਮੇਰ ਕਰ, ਆਪਣੇ ਨਾਮ ਦੀ ਸੂਝ ਬੂਝ ਮੇਰੀ

0: ਪਾਈ।
1: ਆਮ ਸ਼ਬਦ ਗੁਰੂ ਦੇ ਸ਼ਬਦ ਦੇ ਦੁਆਰਾ ਮਹਾਰਾਜ ਕਹਿੰਦੇ ਅਸਾਂ ਨੇ ਆਪਣੇ ਅੰਦਰੋਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮਾਰ ਲਿਆ, ਤੇ ਜਦੋਂ ਕੋਈ ਆਪਣੇ ਮਨ ਨੂੰ ਬੁਰਿਆਈਆਂ ਵਾਲੇ ਪਾਸਿਓਂ ਬਦੀਆਂ ਵਾਲੇ ਪਾਸਿਓਂ ਮਾਰ ਲੈਂਦਾ, ਮਾਲਕ ਮਿਹਰ ਕਰਦਾ, ਕਹਿਣ ਲੱਗੇ ਮਾਰ ਜੀਵਾ ਲੈ, ਫਿਰ ਉਹਨੂੰ ਆਤਮਕ ਜੀਵਨ ਦਿੰਦਾ, ਰੱਬ ਵਾਲੇ ਪਾਸੇ ਵਾਲਾ ਉਹਨੂੰ ਜੀਵਨ ਮਿਲ ਜਾਂਦਾ। ਜੋ ਬਾਣੀ ਚ ਬਚਨ ਆਉਂਦੇ ਹਨ ਕਿ ਸਤਿਗੁਰ ਮੇਰਾ ਮਾਰ ਜੀਵਾ ਲੈ, ਸਤਿਗੁਰ ਮੇਰਾ ਉਹ ਕੀ ਕਿਰਪਾ ਕਰਦਾ ਮੇਰੇ ਮਨ ਨੂੰ ਬਦੀਆਂ ਵਿਕਾਰਾਂ ਵਾਲੇ ਪਾਸੇ ਮਾਰ ਕੇ ਤੇ ਰੱਬ ਵਾਲੇ ਪਾਸੇ ਧਰਮ ਵਾਲੇ ਪਾਸੇ ਜਿਉਂਦਿਆਂ ਕਰ ਦਿੰਦਾ, ਦੂਸਰਾ ਜੀਵਨ ਦੇ ਦਿੰਦਾ ਹੈ। ਜਿਸ ਨੂੰ ਸਾਹਿਬ ਕਹਿੰਦੇ ਮ੍ਰਿਤਕ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਆਹ ਕਿਰਪਾ ਕਰਦਾ ਮੇਰਾ ਸਤਿਗੁਰੂ ਆਪਣੇ ਸ਼ਬਦ ਦੇ ਰਾਹੀਂ ਸਾਡੇ ਮਨ ਨੂੰ ਬੁਰੇ ਪਾਸਿਓਂ ਮਾਰ ਕੇ ਚੰਗੇ ਪਾਸੇ ਧਰਮ ਵਾਲੇ ਪਾਸੇ ਰੱਬ ਵਾਲੇ ਪਾਸੇ ਲਗਾ ਦਿੰਦਾ, ਤੇ ਜਿਨ੍ਹਾਂ ਨੂੰ ਲਗਾ ਦਿੰਦਾ ਉਹਨਾਂ ਦੀ ਬੰਦ ਕਲਾਸੀ ਹੋ ਜਾਂਦੀ ਹੈ, ਉਹਨਾਂ ਦੀ ਮੁਕਤੀ ਹੁੰਦੀ ਹੈ ਜੀ।
0: ਸ਼ਬਦੇ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ।
1: ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ, ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ। ਜਿਨ੍ਹਾਂ ਦਾ ਮਨ ਤੇ ਤਨ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਆਪਣਾ ਨਿਵਾਸ

ਦਾ ਦਾਤਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਮਾਲਕ ਦੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਈਦਾ ਹੈ। ਉਸ ਪਰਮਾਤਮਾ ਦੇ ਵਿੱਚ ਸਮੀਪਤਾ, ਉਹਦੇ ਵਿੱਚ ਲੀਨਤਾ, ਭੇਤਾ ਗੁਰੂ ਦੇ ਸ਼ਬਦ ਦੁਆਰਾ

ਨੇ ਗੁਰੂ ਦੇ ਸ਼ਬਦ ਨਾਲ ਸਾਂਝ ਨਾ ਪਾਈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਨਾ ਵਸਾਇਆ, ਉਹ ਅੰਨੇ ਨੇ, ਉਹ ਬੋਲੇ ਨੇ, ਉਹ ਸੰਸਾਰ 'ਤੇ ਕਾਹਦੇ ਲਈ ਆਏ? ਉਹਨਾਂ ਦੇ ਆਉਣ ਦਾ ਇੱਥੇ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਉਹ ਤਾਂ ਇਵੇਂ ਹੈ ਕਿ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ। ਰਾਮ ਰਾਜੇ ਉਹ ਨਾ ਹੀ ਆਉਂਦੇ ਤੇ ਚੰਗਾ ਸੀ। ਸਤਿਗੁਰ ਕਹਿੰਦੇ ਉਹਨਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ। ਕਿਉਂ? ਉਹਦਾ

ਤੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਆਪਣਾ ਜਨਮ ਉਹਨਾਂ ਨੇ ਅਜਾਈ ਗਵਾਲਿਆ। ਉਹ ਫਿਰ ਜੰਮਦੇ ਨੇ, ਮਰਦੇ ਨੇ, 84 ਦੇ ਗੇੜ ਚ ਪਏ।

0: ਐਵੇਂ ਹੀ ਆ ਕਿ ਜਿਵੇਂ ਗੰਦਗੀ ਦਾ ਕੀੜਾ ਉਹ ਗੰਦਗੀ ਵਿੱਚ ਹੀ ਮਸਤ ਰਹਿੰਦਾ ਹੈ, ਉਹਨੂੰ ਗੰਦਗੀ ਹੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ ਨੇ, ਜਿਹੜੇ ਮੁਗਧ ਨੇ, ਉਹਨਾਂ ਨੂੰ ਵਿਕਾਰਾਂ ਦੀ ਗੰਦਗੀ ਹੀ ਚੰਗੀ ਲੱਗਦੀ ਹੈ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਨਹੀਂ ਪਾਉਂਦਾ ਹੈ ਜੀ।
1: ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਆਵਰ ਨਾ ਕੋਈ।
0: ਜਿਹੜੇ ਮਾਲਕ ਦਾ ਨਾਮ ਜਪਦੇ ਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਉਹਨਾਂ ਸੋਝੀ ਹੋ ਗਈ, ਉਹ ਇਹ ਗੱਲ ਕਹਿੰਦੇ ਆ ਕਿ ਆਪੇ ਕਰ ਵੇਖੈ, ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਆਪ ਇਹਦੀ ਸਾਰ ਲੈਂਦਾ, ਸੰਭਾਲ ਕਰਦਾ ਹੈ। ਕਹਿਣ ਲੱਗੇ ਤਿਸ ਬਿਨ ਅਵਰ ਨਾ ਕੋਈ, ਪਰਮਾਤਮਾ ਵਰਗਾ ਹੋਰ ਕੋਈ ਨਹੀਂ।

0: ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਉਹ ਫਿਰ ਕਹਿੰਦੇ ਅਵਰ ਨਾ ਦੂਜਾ ਕੋਈ, ਪਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਇਹ ਸਮਝ ਪੈ ਗਈ, ਉਹ ਮਾਲਕ ਦੀਆਂ ਸਿਫਤਾਂ ਕਰਦੇ ਆ, ਉਹ ਵਾਹਿਗੁਰੂ ਦੀ ਕੀਰਤੀ ਕਰਦੇ ਆ, ਨਿਰੰਕਾਰ ਦੇ ਸੋਹਲੇ ਗਾ ਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਇਹ ਧੰਨ ਗੁਰ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਜੋ ਇਸ ਪਵਿੱਤਰ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਸਤਿਗੁਰ ਮਹਾਰਾਜ ਕਿਰਪਾ ਕਰਦੇ ਨੇ। ਉਹ ਸਰਵਣ ਕਰੋ ਜੀ,
1: ਹੋਲੀ ਗੰਠ ਉੱਠੋ ਲਿਖਿਆ ਆਇਆ ਰਾਮ।
0: ਤੁਖਾਰੀ ਰਾਗ ਦਾ ਸ਼ਬਦ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਅੰਮ੍ਰਿਤ ਬਚਨ 1110 ਅੰਗ ਤੇ। ਹਜ਼ੂਰ ਕਹਿੰਦੇ ਖੁੱਲੀ ਗੰਠ ਉੱਠੋ, ਕਹਿੰਦੇ ਸਵਾਸਾਂ ਦੀ ਗੰਢ ਖੁੱਲ ਗਈ, ਸਵਾਸ ਪੂਰੇ ਹੋ ਗਏ ਤੇ ਮਹਾਰਾਜ ਕਹਿੰਦੇ ਹੋਇਆ ਕਿ ਉੱਠੋ, ਇਹ ਜੀਵਾਤਮਾ ਉੱਠੀ। ਲਿਖਿਆ ਆਇਆ ਰਾਮ, ਪਰਮਾਤਮਾ ਦਾ ਹੁਕਮ ਆ ਗਿਆ, ਨਿਰੰਕਾਰ ਦੀ ਆਗਿਆ ਆ ਗਈ, ਸਵਾਸ ਪੂਰੇ ਹੋ ਗਏ ਤੇ ਮਹਾਰਾਜ ਕਹਿੰਦੇ ਇਹ ਆਤਮਾ, ਇਹ ਜੀਵ ਆਤਮਾ ਉੱਠ ਕੇ ਤੁਰ ਪਈ ਹੈ ਜੀ।
1: ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ।
0: ਹੁਣ ਇਹਦੇ ਰਸ ਕਸ, ਇਹਦੇ ਪਦਾਰਥ, ਇਹਦੇ ਸੁਖ ਠਾਕੇ ਰੋਕ ਦਿੱਤੇ ਗਏ। ਠਾਕ ਦਰਤ ਨੇ ਇੱਕ ਰੋਕਣਾ, ਠਾਕਾ ਵੇਖੋ ਆਪਾਂ ਮੱਝ ਵਿੱਚ ਰਹਿਣ ਵਾਲੇ ਨਾ, ਠਾਕਾ ਕਹਿੰਦੇ ਹਾਂ ਜਦੋਂ ਆਪਣੇ ਬੱਚੇ ਬੱਚੀਆਂ ਦਾ ਕੋਈ ਰਿਸ਼ਤਾ ਕਰਨੇ ਆ ਨਾ, ਜੇ ਅਸੀਂ ਵੇਖ ਵਿਖਾਲਾ ਹੁੰਦਾ ਤੇ ਫਿਰ ਆਪਾਂ ਠਾਕਾ ਲਾਉਂਦੇ, ਇੱਕ ਠਾਕਾ ਲੱਗਣਾ। ਠਾਕੇ ਦਾ ਮਤਲਬ ਇਹ ਹੈ ਕਿ ਤੁਹਾਡੀ ਧੀ ਸਾਨੂੰ ਪਸੰਦ ਹੈ, ਅਸੀਂ ਠਾਕਾ ਲਾਇਆ, ਠੱਗ ਦਿੱਤਾ ਤੁਹਾਨੂੰ ਕਿ ਇਹਦਾ ਰਿਸ਼ਤਾ ਤੁਸੀਂ ਕਿਧਰੇ ਹੋਰ ਨਹੀਂ ਕਰਨਾ, ਤੁਹਾਡਾ ਬੱਚਾ ਸਾਨੂੰ ਪਸੰਦ ਹੈ, ਅਸੀਂ ਠਾਕਾ ਲਾਇਆ, ਤੂੰ ਠੱਗ ਦਿੱਤਾ ਕਿ ਇਹਦਾ ਰਿਸ਼ਤਾ ਹੋਰ ਨਹੀਂ ਕਰਨਾ, ਇਹ ਸਾਡੇ ਘਰ ਹੀ ਇਹ ਢੁੱਕੇਗਾ ਬਰਾਤ ਲੈ ਕੇ। ਠਾਕੇ ਦਾ ਮਤਲਬ ਇਹ ਹੈ ਤੇ ਕੁਝ ਇਲਾਕੇ ਚ ਰੋਕਾ ਕਹਿੰਦੇ ਰੋਕਾ, ਕਿ ਅੱਜ ਰੋਕਾ ਲੱਗਣਾ ਠਾਕ। ਮਹਾਰਾਜ ਕਹਿੰਦੇ ਆ ਰਸ ਕਸ ਸੁਖ ਠਾਕੇ ਬੰਦ ਚਲਾਇਆ, ਕਹਿੰਦੇ ਇਹਦੇ ਰਸ ਕਸ, ਇਹਦੇ ਸੁਖ ਸਾਰੇ ਰੋਕ ਦਿੱਤੇ ਗਏ, ਬੰਦ ਚਲਾਇਆ ਰਾਮ, ਤੇ ਕਹਿੰਦੇ ਜੀਵ ਆਤਮਾ ਨੂੰ ਪ੍ਰਾਣੀ ਨੂੰ ਬੰਨ ਕੇ ਫਿਰ ਲੈ

0: ਪਹਿਲੇ ਇਹਨੂੰ ਬੰਨ ਕੇ ਲੈ ਕੇ ਚੱਲੇ, ਬੰਨ ਚਲਾਇਆ, ਬੰਨ ਕੇ ਕਿਉਂ ਲੈ ਕੇ ਚੱਲੇ, ਫਿਰ ਜਾਣਾ ਚਾਹੁੰਦਾ ਤਾਂ ਵੀ, ਜੇ ਨਹੀਂ ਜਾਣਾ ਚਾਹੁੰਦਾ ਤਾਂ ਵੀ ਉਹਨਾਂ ਨੇ ਲੈ ਜਾਣਾ ਜੀ। ਇਸ ਨੂੰ ਮਹਾਰਾਜ ਕਹਿੰਦੇ ਆ, ਆਪੀ ਨੇ ਭੋਗ ਭੋਗ ਕੇ ਪਸਮੜ ਭੋਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਕਹਿੰਦੇ ਹੁਣ ਲੈ ਚੱਲੇ ਨੇ ਇਹਨੂੰ, ਮਹਾਰਾਜ ਕਹਿੰਦੇ ਆ, ਕਹਿੰਦੇ ਬੰਦ ਚਲਾਇਆ ਜਾਂ ਪ੍ਰਭਾਇਆ, ਜਦੋਂ ਪ੍ਰਭੂ ਦਾ ਹੁਕਮ ਹੋਇਆ, ਉਹਦੀ ਰਜ਼ਾ ਹੋਈ, ਉਹਦਾ ਪਾਣਾ ਜਿਹੜਾ ਸੀ ਉਹਦਾ ਇਹ ਆ ਗਿਆ। ਮਹਾਰਾਜ ਕਹਿੰਦੇ ਫਿਰ ਜੀਵ ਬੰਨ ਕੇ ਇਹਨੂੰ ਲੈ ਚੱਲੇ, ਨਾ ਦੀਸੈ ਨਾ ਸੁਣੀਐ ਪਿਆਰੋ, ਨਾ ਹੁਣ ਉਹਦਾ ਇੱਥੇ ਕੁਝ ਦਿਖਾਈ ਪੈਂਦਾ ਤੇ ਨਾ ਸੁਣਾਈ ਪੈਂਦਾ ਹੈ ਜੀ।
1: ਆਪਣ ਵਾਰੀ ਸਭ ਸੈ ਆਵੇ ਪੱਕੀ ਖੇਤੀ ਲੁਣੀਐ।
0: ਆਪਣ ਵਾਰੀ, ਮਹਾਰਾਜ ਕਹਿੰਦੇ ਵਾਰੀ ਹਰ ਇੱਕ ਦੀ ਆਉਣੀ ਹੈ, ਸਭ ਸੈ ਆਵੇ, ਸਾਰਿਆਂ ਦੀ ਵਾਰੀ ਆਉਣੀ ਜੇ ਜੀ। ਇਹ ਦੁਨੀਆਂ ਤੋਂ ਜਾਣ ਦੀ ਵਾਰੀ ਤੋਂ ਕਿਸੇ ਨਹੀਂ ਬਚਣਾ। ਸਤਿਗੁਰ ਨੇ ਬਾਣੀ ਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਕਿਰਪਾ ਕੀਤੀ। ਆਸਾ ਕੀ ਵਾਰ ਦੇ ਬਚਨ ਰੱਬ ਜੀ ਰੋਜ਼ ਸੁਣਦੇ ਹੋ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਹੜਾ ਆਇਆ ਉਸਨੇ ਚਲੇ ਜਾਣਾ। ਵਾਰੀ ਹਰ ਇੱਕ ਦੀ ਆਉਣੀ ਆ, ਹਰ ਇੱਕ ਦੀ ਵਾਰੀ ਆਉਣੀ ਆ। ਇਸ ਮੇਰੇ ਸਤਿਗੁਰ ਨੇ ਬਾਣੀ ਚ ਹੋਰ ਕਿਰਪਾ ਕੀਤੀ, ਸਾਹਿਬ ਜੀ ਕਹਿੰਦੇ ਆ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਵਾਰੋ ਵਾਰੀ ਸਾਰੇ ਨੇ ਜਾਣਾ, ਕੋਈ ਨਾ ਬੰਦਾ ਤੀਰ। ਇਹਦੇ ਅਰਥ ਕੀ ਨੇ? ਬੰਦਾ ਤੀਰ ਦਾ ਤੀਰ ਤੀਰ ਹੌਂਸਲਾ, ਧੀਰਜ ਦੇਣਾ। ਮਹਾਰਾਜ ਕਹਿੰਦੇ ਬੰਦਾ ਬਿਮਾਰ ਹੋਏ ਨਾ ਤੇ ਲੋਕ ਆਉਂਦੇ ਹੌਂਸਲਾ ਦਿੰਦੇ, ਪਰਵਾਹ ਨਾ ਕਰ ਤੂੰ ਠੀਕ ਹੋ ਜਾਣਾ। ਕੋਈ ਕਾਰਜ ਕਰਦਾ ਹੋਵੇ ਨਾ ਵੱਡਾ ਤੇ ਉਹ ਆਖੇ ਕਿ ਮੈਂ ਕਾਰਜ ਆਰੰਭ ਲਿਆ, ਪਤਾ ਨਹੀਂ ਕਿੱਦਾਂ ਹੋਵੇਗਾ, ਲੋਕ ਹੌਂਸਲਾ ਦਿੰਦੇ, ਪਰਵਾਹ ਨਾ ਕਰ ਤੇਰਾ ਕੰਮ ਹੋ ਜਾਣਾ, ਹੌਂਸਲਾ ਰੱਖ। ਪਿਆਰਿਓ, ਦੁਨਿਆਵੀ ਕਾਰਜਾਂ 'ਚ ਹੌਂਸਲਾ ਦਿੱਤਾ ਜਾਂਦਾ, ਸਰੀਰਕ ਤੌਰ 'ਤੇ ਕੋਈ ਰੋਗੀ ਹੈ ਬਿਮਾਰੂ ਨੂੰ ਹੌਂਸਲਾ ਦਿੱਤਾ ਜਾਂਦਾ ਕਿ ਤੂੰ ਠੀਕ ਹੋ ਜਾਏਗਾ, ਪਰ ਦੁਨੀਆਂ 'ਤੇ ਕਿਸੇ ਨੂੰ ਹੌਂਸਲਾ ਨਹੀਂ ਦਿੱਤਾ ਜਾ ਸਕਦਾ ਕਿ ਬੰਦਿਆ ਤੂੰ ਦੁਨੀਆਂ ਤੋਂ ਨਹੀਂ ਜਾਣਾ, ਤੂੰ ਇੱਥੇ ਰਹਿਣਾ ਆ। ਇਹ ਹੌਂਸਲਾ ਕੋਈ ਨਹੀਂ ਦੇ ਸਕਦਾ, ਨਾ ਕੋਈ ਤੀਰਜ ਦੇ ਸਕਦਾ ਹੈ, ਕੋਈ ਨਾ ਬੰਦਾ ਤੀਰ। ਇੱਥੇ ਹੌਂਸਲਾ ਦੇਣ ਵਾਲੇ ਨੇ ਆਪ ਚਲੇ ਜਾਣਾ, ਇੱਥੇ ਰਹਿਣਾ ਕਿੰਨੇ ਆ ਜੀ। ਮਹਾਰਾਜ ਕਹਿੰਦੇ ਆ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਹਰ ਇੱਕ ਦੀ ਵਾਰੀ ਆਉਣੀ ਆ। ਇਸ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਿੰਥਰ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਵੱਡੇ ਵੱਡੇ ਕਹਾਉਣ ਵਾਲੇ ਆਪੋ ਆਪਣੀ ਵਾਰੀ ਤੇ ਚਲੇ ਗਏ। ਇਸ ਨੂੰ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਆ, ਕਹਾਂ ਸੁਪਾਈ ਮੀਤ ਹੈ, ਦੇਖ ਨੈਣ ਪਸਾਰ, ਇੱਕ ਚਾਲ ਇੱਕ ਚਾਲ ਸੈ ਸਭ ਆਪਣੀ ਵਾਰ। ਕਹਿੰਦੇ ਕਿੱਥੇ ਰਹੇ ਤੇਰੇ ਭਰਾ, ਕਿੱਥੇ ਰਹੇ ਤੇਰੇ ਮਿੱਤਰ, ਕਿੱਥੇ ਤੇਰੇ ਮਾਂ ਪਿਓ। ਇੱਕ ਚਾਲ ਇੱਕ ਚਾਲ ਸੈ, ਕੋਈ ਚਲੇ ਗਏ, ਕੋਈ ਜਾਣ ਦੀ ਤਿਆਰੀ ਕਰਕੇ ਬੈਠਿਆ, ਸਭ ਆਪਣੀ ਵਾਰ, ਆਪੋ ਆਪਣੀ ਵਾਰੀ ਤੇ ਸਾਰਿਆਂ ਨੇ ਜਾਣਾ। ਆਪ ਜੀ ਸਟੇਸ਼ਨ ਤੇ ਜਾਂਦੇ ਹੋ, ਉੱਥੇ ਬੜੇ ਮੁਸਾਫਰ ਇਕੱਠੇ ਹੋਏ ਹੁੰਦੇ ਆ, ਏਅਰਪੋਰਟ 'ਤੇ ਵੀ ਇਕੱਠੇ ਹੋਏ ਹੁੰਦੇ ਆ, ਅਸੀਂ ਸਾਰੇ ਉੱਥੇ ਬੈਠੇ, ਅਟੈਚੀ ਰੱਖੇ, ਬੈਗ ਰੱਖੇ ਆ, ਬੈਂਚ 'ਤੇ ਬੈਠੇ ਹੋਏ ਆ। ਪਿਆਰ, ਇੱਕ ਮੁਸਾਫਰ ਸਾਡੇ ਕੋਲ ਬੈਠਾ, ਉਹਨੇ ਆਪਣਾ ਅਟੈਚੀ ਫੜਿਆ, ਉਹ ਤੁਰ ਪਿਆ, ਅਸੀਂ ਬੈਠੇ ਰਹੇ। ਸਾਨੂੰ ਕਹਿੰਦਾ, ਮਿੱਤਰਾ ਕੀ ਗੱਲ, ਤੂੰ ਨਹੀਂ ਜਾਣਾ? ਉਹ ਕਹਿੰਦਾ, ਸੱਜਣਾ ਤੇਰੀ ਵਾਰੀ ਆ ਗਈ, ਤੇਰੀ ਟ੍ਰੇਨ ਆ ਗਈ, ਤੂੰ ਚੱਲ, ਮੈਂ ਵੀ ਤੇਰੇ ਮਗਰ ਆ, ਮੇਰੀ ਵਾਰੀ ਆਉਣ ਵਾਲੀ ਆ, ਮੇਰੀ ਟ੍ਰੇਨ ਵੀ ਆਉਣ ਵਾਲੀ ਆ, ਸਭ ਕੋਈ ਆਈ ਵਾਰੀ ਹੈ, ਇਹ ਵਾਰੀ ਹਰ ਇੱਕ ਦੀ ਆਉਣੀ ਆ। ਬੱਚੇ ਖੇਡਾਂ ਖੇਡਦੇ ਆ, ਖੇਡਦੇ ਖੇਡਦੇ ਕਹਿ ਦਿੰਦੇ ਆ ਕਿ ਮੇਰੀ ਵਾਰੀ ਨਹੀਂ ਆਈ, ਮੇਰਾ ਮੌਕਾ ਨਹੀਂ ਮਿਲਿਆ। ਪਿਆਰ, ਕੋਈ ਕਹਿੰਦਾ ਕਿ ਮੇਰੀ ਆਹ ਵਾਰੀ ਨਹੀਂ ਆਈ, ਮੈਨੂੰ ਆਹ ਮੌਕਾ ਨਹੀਂ ਮਿਲਿਆ, ਮੇਰਾ ਸੇਵਾ ਦੀ ਵਾਰੀ ਨਹੀਂ ਆਈ। ਪਰ ਦੁਨੀਆਂ 'ਤੇ ਕੋਈ ਬੰਦਾ ਨਹੀਂ ਜਿਹੜਾ ਇਹ ਦਾਵਾ ਕਰੇ ਕਿ ਮੇਰੀ ਮੌਤ ਦੀ ਵਾਰੀ ਨਹੀਂ ਆਈ। ਮੌਤ ਦੀ ਵਾਰੀ ਹਰ ਇੱਕ ਦੀ ਆਉਣੀ ਹੀ ਆਉਣੀ ਹੈ। ਇਹ ਤੇ ਰੱਬ ਦਾ ਪ੍ਰਸ਼ਾਦ ਹੈ ਜੀ, ਆਪਣੇ ਭੋਗ ਪੈਣਾ, ਦੇਗ ਵਰਤਾਈ ਜਾਣੀ ਹੈ। ਕੋਈ ਇਹ ਕਹਿ ਸਕਦਾ ਕਿ ਮੈਨੂੰ ਦੇਗ ਨਹੀਂ ਮਿਲੀ, ਮੈਂ ਰਹਿ ਗਿਆ? ਕੋਈ ਕਹਿ ਸਕਦਾ ਲੰਗਰ ਮੈਨੂੰ ਨਹੀਂ ਮਿਲਿਆ, ਮੈਂ ਰਹਿ ਗਿਆ? ਪਰ ਮੌਤ ਐਸਾ ਪ੍ਰਸ਼ਾਦ ਹੈ, ਦੁਨੀਆਂ ਦਾ ਕੋਈ ਵਿਅਕਤੀ ਦਾਵਾ ਨਹੀਂ ਕਰ ਸਕਦਾ ਕਿ ਮੈਨੂੰ ਇਹ ਮੌਤ ਨਹੀਂ ਮਿਲੀ, ਮੈਂ ਰਹਿ ਗਿਆ। ਇਹ ਵਾਰੀ ਹਰ ਇੱਕ ਦੀ ਆਉਣੀ ਆ। ਸਤਿਗੁਰ ਨੇ ਕਿਰਪਾ ਕੀਤੀ ਆ, ਆਪਣ ਵਾਰੀ ਸਭ ਸੇ ਆਵੇ। ਕਹਿੰਦੇ ਹਰ ਇੱਕ ਦੀ ਵਾਰੀ ਆਉਣੀ ਹੈ, ਜਦੋਂ ਵਾਰੀ ਆਈ ਮੌਤ ਨੇ ਆਉਣਾ, ਉਹਨੇ ਲੈ ਜਾਣਾ, ਪੱਕੀ ਖੇਤੀ ਲੁਣੀਐ। ਮਹਾਰਾਜ ਕਹਿੰਦੇ ਇਹ ਤੇ ਏਦਾਂ ਹੀ ਮਿੱਤਰਾ ਕਿ ਜਿਹੜਾ ਪਰਮਾਤਮਾ ਦਾ ਨਿਯਮ ਹੈ, ਜਦੋਂ ਫਸਲ ਪੱਕ ਜਾਂਦੀ ਆ ਨਾ, ਫਿਰ ਵੱਢਣੀ ਹੀ ਪੈਂਦੀ ਆ। ਪਰ ਜ਼ਿਮੀਂਦਾਰ ਕੱਟ ਲੈਂਦਾ ਵਡੇਪਾ ਆ ਗਿਆ ਫਸਲ ਪੱਕ ਗਈ ਉਹਨੇ ਵੱਢੀ ਜਾਣੀ ਹੈ ਹੁਣ ਤੇਰੀ ਵਾਰੀ ਆਉਣੀ ਜਾਣ ਦੀ ਤਿਆਰੀ ਕਰ ਪਰ ਹਾਂ ਇੰਨੀ ਕੋ ਤਿਆਰੀ ਕਰ ਪਰਮਾਤਮਾ ਦਾ ਇੰਨਾ ਕੋ ਨਾਮ ਜਪ ਇੰਨੇ ਕੋ ਦੇ ਸੋਲੇਗਾ ਸਰੀਰ ਤੇਰਾ ਸ਼ਮਸ਼ਾਨ ਘਾਟ ਬਾਅਦ ਵਿੱਚ ਜਾਵੇ ਤੇਰੀ ਆਤਮਾ ਉਸ ਤੋਂ ਪਹਿਲਾਂ ਪਰਮਾਤਮਾ ਦੇ ਘਰ ਚਲੀ ਜਾਏ ਮਹਾਰਾਜ ਕਹਿੰਦੇ ਆਹ ਕੰਮ ਕਰ ਆਪਣ ਵਾਰੀ ਸਭ ਸਹਿ ਆਵੇ ਪੱਕੀ ਖੇਤੀ ਲੁਣੀਐ ਖੇਤੀ ਪੱਕੀ ਏ ਇਹਨੂੰ ਵੱਢਣੀ ਹੀ ਪੈਣੀ ਹੈ ਜੀ
1: ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਾਹੋ ਜੀਆ
0: ਹਾਂ ਜਿਹੜੇ ਤੂੰ ਕਰਮ ਕੀਤੇ ਨੇ ਬੁਰੇ ਜਾਂ ਪਲੇ ਚੰਗੇ ਜਾਂ ਮੰਦੇ ਤੇਰੀਆਂ ਘੜੀਆਂ ਦਾ ਤੇਰੇ ਪਲਾਂ ਦਾ ਇੱਥੇ ਲੇਖਾ ਹੋਣਾ ਇਹ ਮਤ ਸੋਚ ਕਿ ਲੇਖਾ ਨਹੀਂ ਹੋਣਾ ਸਭਨਾ ਦਾ ਦਰ ਲੇਖਾ ਹੋਏ ਇੱਥੇ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਇੱਥੇ ਲੇਖਾ ਜਿਹੜਾ ਉਹ ਮੰਗਿਆ ਜਾਣਾ ਹੈ ਜੀ
1: ਨਾਨਕ ਸੁਰ ਨਰ ਸ਼ਬਦ ਮਿਲਾਏ ਤਿੰਨ ਪ੍ਰਭ ਕਾਰਨ ਕੀਆ
0: ਉਸ ਪਰਮਾਤਮਾ ਨੇ ਐਸਾ ਕਾਰਨ ਐਸਾ ਸਬੱਬ ਬਣਾਇਆ ਨਾਨਕ ਸੁਰ ਨਰ ਸ਼ਬਦ ਮਿਲਾਏ ਮਹਾਰਾਜ ਕਹਿੰਦੇ ਜਿਹੜੇ ਦੈਵੀ ਗੁਣਾਂ ਵਾਲੇ ਨੇ ਮੇਰਾ ਦਾਤਾ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਹੈ ਆਪਣੇ ਨਾਲ ਮਿਲਾ ਕੇ ਰੱਖਦਾ ਹੈ ਇਹ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਜੀ ਇਹਨੀ ਸੇਵਾ ਪ੍ਰਵਾਨ ਕਰਨੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਮਾਫ਼ ਕਰਨੀਆਂ ਆਪ ਸੰਗਤਾਂ ਦਾ ਸਤਿਕਾਰਯੋਗ ਸਿੰਘ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਇਹ ਸੇਵਾ ਲਈ ਆਓ ਇਹਨਾਂ ਪੰਕਤੀਆਂ ਦਾ ਪਾਠ ਸਰਵਣ ਕਰਕੇ

ਐਕਟੀਵਿਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stan

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।
1: ਮਈਆ ਕੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਕੀਤਾ ਮੇਰੇ ਸੋਹਣਿਆ ਮਸ ਰੁੱਤ ਬਸੰਤੀ ਅੰਦਰ ਮਾਹੀ ਜਲਵਾ ਆਣ ਵਿਖਾਇਆ ਬੁਲਬੁਲ ਨਹਿਰ ਹਵਾਵਾਂ ਫੁੱਲ ਵੀ ਹੋ ਗਏ ਮਸ ਰੋਜ਼ ਅਵਲ ਮੈਂ ਜਾਮ ਜੇ ਪੀਤਾ ਵਾਹਦਤ ਮਸਤੀ ਵਾਲਾ ਬੂਹੇ ਕੰਢਾ ਸ਼ਾਮ ਸਵੇਰੇ ਮੈਨੂੰ ਦਿਸਦੇ ਮਸਤ ਉਹ ਨਾ ਡਰਦਾ ਦੋਜ਼ਖ ਕੋਲੋਂ ਨਾ ਲਾਲਚ ਜੰਨਤ ਦਾ ਰੱਖੇ ਜੋ ਵੀ ਹੋ ਗਿਆ ਇਸ ਜਹਾਨੇ ਵਾਂਗ ਕਲੰਦਰ ਮਸਤ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा और भी बहुत सारे धार्मिक प्रोग्राम प्रसारित किए जाते ने जिन्हां स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067 403-238-6667।
1: और जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

जोन तरफन आयो फिर संकट जोन तरफन आयो फिर संकट जोन

संत जना मिल हर जस गायो कोट जन्म।

0: ਸੰਤ ਦੇ ਨਾਮ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਂ ਬੁਰਿਆਈ ਨਾ ਵਚ ਧਰਮ ਹਦੂਰ,

ਸਖਤਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨੀ ਨਾਮ ਤੇ ਆਇਆ ਗਏ ਸਖਤਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਪਨਾ ਛੱਡਿਓ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨੇ

ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ ਹਮ ਅਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ

0: ਸਿਤਰਾ ਜੇ ਕੀ ਤੁਣੀ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਟੇਕੀਏ, ਕਰਤ ਨਾ ਲਾਗੀ ਵਾ ਮਹੱਲਾ ਦੂਜਾ।
1: ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ। ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ,

0: ਆਹ ਫਲੀਏ ਫੁਲੀਏ ਵਪੜੇ ਪੀ ਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਾਜਿਓ ਆਪਣੇ ਰਜਿਓ ਨਾਉ ਦੋਇ ਕੁਦਰ ਸਾਜੀਐ ਕਰ ਆਸਨ ਜਿਥੋ ਚਾਉ ਦਤ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋ ਈ ਸਭ ਸਹਿ ਲੈ ਸਹਿ ਜਿੰਦ ਪਵਾਉ ਕਰ ਆਸਨ ਦਿੱਠੋ ਚਾਉ ਦਿੱਠੋ ਚਾਉ ਦਿੱਠੋ ਚਾਉ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਫੇਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੁਵਾਕੀਐ ਮਰ ਜੀਵੇ ਮਰੀਆ ਨਾਨਕ ਸਤਿਗੁਰ ਮੇਲ ਕਰ ਜਗਦੂਤਰ ਤਰੀਆ ਜਨ ਨਾਨਕ ਸਤਿਗੁਰ ਮੇਲ ਕਰ
1: ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਨ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
0: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਦਾ ਸੱਚ ਨਿਆਉ ਵੱਡੀ ਵਡਿਆਈ ਜਾਣ ਏਚਲ ਥਾਉ ਵੱਡੀ ਵਡਿਆਈ ਜਾਣ ਆਲਾਉ ਵੱਡੀ ਵਡਿਆਈ ਬੁਝੇ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆਪ ਨਾਨਕ ਕਾ ਹਰਨਾ ਕਥਨੀ ਜਾਏ ਕੀਤਾ ਕਰਨਾ ਸਰਬਰਾ ਜਾਏ ਮਹੱਲਾ ਦੂਜਾ
1: ਇਹੋ ਜੱਗ ਸੱਚੇ ਕਿਹਾ ਕੋਠੜੀ ਸੱਚੇ ਘਰ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਜਕ ਆਪ ਕਰੇ ਪ੍ਰਗਾਸ ਪੌੜੀ ਨਾਨਕ ਦੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਸੱਚੇ ਸੱਚ ਨਿਬੜੈ ਚੁਣ ਵੱਖ ਕੱਢੇ ਚ ਜਮਾਲਿਆ ਥਾਉ ਨ ਪਾਇਲ ਕੂੜਿਆ ਰਵੋ ਕਾਲੈ ਦੋਜਕ ਚਾਲਿਆ ਤਿਰਣਾਇ ਰਿਤਿਸ ਗਿਣ ਗਏ ਹਾਰ ਗਏ ਸਿੱਖ ਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ।

0: ਪਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾ ਕੁਦਰਤ ਪਾਤਾਲੀਆਂ ਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪੁਰਾਨ ਕੁਤੇਬਾ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਡੀ ਨਿਹਾਨ ਕੁਦਰਤ ਨੇ ਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਵੀ ਮਹਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ ਅਪਣੇ ਭੋਕੈ ਹੋਏ ਭਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ
0: ਭਾਰਤ ਚਲਾਇਆ ਅੱਗੇ ਧਰਨੀ ਕੀਤ ਵਾਚੀਐ
1: ਬਹਿਲੇ ਖਾ ਕਰ ਸਮਝਾਇਆ ਥਾਉ ਨਾ ਹੋਈ ਪੌਂਦਈ ਹੁਣ ਸੁਣੀਐ ਤਿਆਰ ਆਇਆ ਮਨ ਅੰਦਰ ਜਨਮ ਗਵਾਇਆ ਜਨਮ ਗਵਾਇਆ ਜਨਮ

ਪੈ ਵਿੱਚ ਪਾਉਣਾ ਹੈ ਸਦਵਾਓ, ਪੈ ਵਿੱਚ ਚੱਲੇ ਲੱਖ ਦਰੀਆਓ, ਪੈ ਵਿੱਚ ਯਗਨ ਕੱਢੇ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ।

0: ਭੋ ਲਿਖਿਆ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚਾ ਮੰਗਤੇ ਗੁੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਡੈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਕ ਟਕਿਆਂ ਕੇ ਮੁੰਦੜੇ ਲੱਕ ਟਕਿਆਂ ਕੇ ਹਾਰ ਜਿੱਤਨ ਪਾਈਐ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਇੱਕ ਮਤ ਹੁਕਮ ਖੁਆਰ ਪੌੜੀ ਨਦਰ ਕਰੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ
0: ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ
1: ਸਭ ਸੁਣਿਓ ਲੋਕ ਸਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸਤ ਬੁਝਾਇਆ ਸਤ ਬੁਝਾਇਆ ਸਤ

ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੂਸੇ ਗਿਆਨ ਵੀ ਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਾਇਨ ਚਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ, ਉਡੇ ਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਿਨਾਮ ਜਾ ਕਾ ਕੀਆ ਸਗਲ ਜਹਾਨ,

ਜਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪੌਂਦੀਆਂ ਲੈਣ ਦਾ ਸਾ ਸੂਹੇ ਚੜ ਪਵਾਈ ਐ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸਿਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨਾਟਣ ਕੁੱਦਣ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਰ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵ ਹਰਚਾ ਪੂਜਾ ਅਗਰ ਵਾਸ ਬਹਿਕਾਰ, ਜੋਗੀ ਸੁਨ ਧਿਆਵਣ ਜੇ ਤੇ ਅਲੱਖ ਨਾਮ ਕਰਤਾਰ, ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆ ਮਨ

0: ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।
1: ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖਮ ਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੁਝੈ ਤਾ ਦਰ ਸੁਝੈ, ਗਿਆਨ ਵਿਹੁਣਾ ਕਥ ਕਥ ਲੂਜੈ, ਨਾਨਕ

ਸੋ ਮੈਂ ਹਜਾਤ ਹੋ ਮੈਂ ਕਰਮ ਕਮਾਏ ਹੋ ਮੈਂ ਹੀ ਬੰਦਾ ਫਿਰ ਫਿਰ ਜੋ ਨੀ ਪਾਏ ਹੋ ਮੈਂ ਕਿੱਥੋਂ ਪਜਾ ਕਿਸਨ ਮੇ ਜਾਏ ਹੋ ਮੈਂ ਹੋਕ ਮੈਂ ਪਿਆ ਕਿਰਤ ਫਿਰਾਏ ਹੋ ਮੈਂ ਧੀਰ ਗੁਰੂ ਗਏ ਦਾਰੂ ਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸਿਫਤੀ ਸੰਤੋਖਈ ਜਿਨੀ ਸੱਚੋ ਸੱਚ ਵਰ ਆਇਆ ਜੋ ਦਿਲ ਰੱਖੋ।

ਲੱਖ ਨੇ ਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਪ੍ਰਤੀਰਥਾਂ ਸਹਿਯੋਗ ਵਿਵਾਨ, ਲੱਖ ਸੁਰਤ ਨੂੰ ਸੰਗਰਾਮ ਰਣ ਮੈਂ ਛੁਟੇ ਪੁਰਾਣ, ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤਾ

0: ਸੱਚਾ ਸਾਹਿਬ ਏਕ ਸੁਜਨੀ ਸੱਚੋ ਸੱਚ ਵਰਤਾਇਆ, ਜਿਸ ਤੋਂ ਤੇ ਜਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਮਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ।
1: ਹਰਿ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ

0: ਧਨ ਧਨ ਵਣ ਜਾ ਰਾਵਣ ਜਗੈ ਗੋਰ ਸ਼ਾਹੋ ਸਵਾਸੇ ਜਨ ਨਾਨਕ ਗੁਰ ਤਿੰਨੀ ਪਾਇਆ ਤਿੰਨ ਤੁਰ ਲਿਖ ਤਿੰਨੇ ਲਾਟ ਲਿਖਾਸੇ।
1: ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾ।

0: ਪੜੀਏ ਜਿਤ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚਖਨਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਵੋ ਤੀਰਥ ਭਵਿਆ ਤੇ ਤੋ ਲਵਿਆ ਵੋ ਪੇਖ ਕੀਆ ਦੇਹੀ ਦੁੱਖ ਦੀਆ ਸਹੁਵੈ ਜੀ ਆਪਣਾ ਕੀਆ ਅਨਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਰ ਨਾ ਪੈ ਰਹਿ ਰਸ ਕਹਿ ਰਹਿ ਮੋਨ ਵਿਗੂਤਾ ਕਿਉਂ ਜਾ ਕੇ ਗੁਰਬਿਨ ਸੁੱਤਾ ਪੱਗ ਪੇਤਣ ਆਪਣਾ ਕੀਆ ਕਮਾਣ ਅਲਮਲ ਖਾਈ ਸਿਰਸ਼ਾਈ ਪਾਈ ਮੂਰਖੰਦ ਪਤ ਗਵਾਈ ਵਿਣਦਾ ਵੈ ਕਸਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰਾਂ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ

ਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਰਹਿ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਰ ਢੋਲਾ ਲੈ

ਆਤਮਾ ਬਾਹਰ ਦਰ ਢੋ ਨਾ ਲੈਣੀ ਧਾਮ ਦੇ, ਇੱਕ ਮੂਲਾ ਬੁਝਣਾ ਆਪਣਾ ਨਹਾਉਂਦਾ ਆਪ ਗਣਾਇੰਦੇ, ਹੁਣ ਢਾਡੀ ਕਰਨੀ ਜਾਤ ਰੁਸਤਮ ਜਾਤ ਸਦਾਇੰਦੇ।

ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ, ਸਭਨਾ ਹੋਏ ਦਾਰੂ ਪਾਪ ਕੱਢੈ ਧੋਏ। ਨਾਨਕ ਵਖਾਣਾ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ, ਦਾਨ ਮਹਿੰਡਾ ਤਲੀ ਠਾਕ ਜੇ ਮਿਲੈ ਤਾਂ ਮਸਤ ਕਲਾਈਐ।

ਫਾਲਤ ਛੱਡੀਐ ਹੋਈ ਕਮਾਲਾ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ

ਲਭ ਭਾਵ ਦੋਇ ਰਾਜਾ ਮੈਂ ਤਾਂ ਕੂੜ ਵਸਕਦਾਰ ਕਾਮਨੇ ਸੁਤ ਪੁੱਛੀਐ ਵੈ ਵੈ ਕਰੇ ਵਿਚਾਰ ਅੰਧੀ ਰਹਿਤ ਗਿਆਨ ਵਿਹੂਣੀ ਭਾਈ ਪੁਰੇ ਮੁਰਦਾਰ ਗਿਆਨੀ ਨੱਚੇ ਵਾਜੇ ਵੈ ਵੈ ਰੂਪ ਕਰੇ ਸਿੰਗਾਰ ਉੱਚੇ ਕੁਕੈ ਵਾਦਾ ਗਾਵੈ ਜੋਧਾ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਹੋਜੋ ਸੁਣਿਆ ਕਰੇ ਪਿਆਰ ਧਰਮੀ ਧਰਮ ਕਰੈ ਗਾਵਾ ਵੈ ਮੰਗੈ ਮੁਖ ਦੁਆਰ ਜਤੀ ਸਦਾ ਮੈਂ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੈ ਪਤ ਪ੍ਰਵਾਣਾ ਪਿਛੇ ਪਾਈਐ ਤਾਂ ਨਾਨਕ ਤੋਲਿਆ ਜਾ ਪੈ

0: ਜਿਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ।
1: ਤੁਰ ਕਰਮ ਜਿਨਾ ਕੋ ਦੁੱਧ ਪਾਇਆ ਤਾਂ ਤਿਨੀ ਰਤਨ ਤੇ ਆਇਆ ਇਹਨਾਂ ਜਨਤਾ ਕਹਿਵਤ ਕਿਛ ਨਾ ਤੁਰ ਵੇਖੀ ਜਗ ਤੋ ਪਾਇਆ ਇਕਲਾ ਨੋ ਤੂੰ ਮੇਲ ਲਾਇਕਾ ਕੋ ਤੂੰ ਦਸਵਾਇਆ ਗੁਰ ਕਿਰਪਾ ਤੇ ਜਾਣਿਆ ਜਿਸਨੇ ਸੁਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ ਜੋ

ਥੋੜੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧਨਾ ਮਾਰੀਆ ਜਿਹਾ ਘਾਲੇ ਘਾਲਣਾ ਤੇ ਵੇਖੋ ਨਾ ਵਿਚਾਰੀ ਹੈ ਐਸੀ ਕਲਾ ਨਾ ਖੇਡੀਏ ਜਿਸ ਦਰਗਹਿ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਗਿਆ ਵਿਚਾਰੀ ਹੈ ਮੋਹ ਚੱਲੇ ਸੋ ਕੇ ਮਾਰੀਏ ਮੋਹ ਚੱਲੇ ਸੋ ਕੇ ਮਾਰੀਏ ਦਰਸ਼ਨ।

ਸਤਨਾਮ ਵਾਹਿਗੁਰੂ।

0: ਜਪਿਆ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਆ। ਜਪਿਆ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਆ। ਅੰਤ ਨ ਪਾਵਤ ਦੇਵ ਸਵੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ। ਫੁਨ ਵੇਦ ਬ੍ਰੰਚ ਵਿਚਾਰਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਤਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਤਰੀ।
1: ਸੋਰਠੇ ਗੁਰ ਅਰਜਨ ਪੁਰਖ ਪ੍ਰਮਾਨ, ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ। ਸਤਿਗੁਰ ਸ਼ਬਦ ਸਵਾਰਿਓ ਪਵ ਜਲ ਸਾਇਰ ਸੇਤ, ਨਾਮ ਹਰੀ ਕਾ ਬਹੁਤਾ ਤੋ ਸਤਿਗੁਰ ਸੰਗੇਤ। ਨਾਮ ਲਾਗ ਜਗ ਉਦਰਿਓ, ਜਗਤ ਉਦਾਰ ਨਾਮ ਸਤਿਗੁਰ ਤੁਠੇ ਪਾਇਓ। ਅਬ ਨਾਹੇ ਅਬਰ ਸਰ ਕਾਮ, ਬਾਰੰਤਰ ਪੂਰੀ ਪੜੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕਿਓ, ਅਮਰਦਾਸ ਅਮਰ ਛਤਰ ਗੁਰ ਰਾਮੇ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ।
2: ਸੱਚ ਤੀਰਥ ਸੱਚ ਇਸ਼ਨਾਨ, ਅਰ ਭੋਜਨ ਪਾਉ ਸੱਚ, ਸਦਾ ਸੱਚ ਪਾਖੰਡ ਸੋ ਹੈ। ਸੱਚ ਪਾਇਓ ਗੁਰ ਸ਼ਬਦ, ਸਚ ਨਾਮ ਸੰਗਤੀ ਬੋ ਹੈ। ਜਿਸ ਸੱਚ ਸੰਜਮ ਵਰਤ, ਸੱਚ ਕਬਜਨ ਕਲ ਵਖਾਨ। ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ। ਜਿਸ ਸੱਚ ਸੰਜਮ ਵਰਤ, ਸੱਚ ਕਬਜਨ ਕਲ ਵਖਾਨ। ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ।
3: ਦੇ ਪੁਰੀ ਮੈਂ ਗਿਓ ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ। ਰਹਿਸ ਕੀਏ ਸੁਰ ਦੇਵ ਤੁਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪੈ। ਕਾਟੇ ਸੋ ਪਾਪ ਤੇ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜੁਨ ਕੋ ਦਿਆ।

0: ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ।
1: ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕਿਓ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪਿਓ ਇਹ ਪਦਤ ਤੇ ਮਥ ਚੁੱਕੇ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ।
2: ਅਜੈ ਗੰਗ ਜਲ ਟਲ ਸਿੱਖ ਸੰਗਤ ਸਮਾਵੇ ਨਿਤ ਪ੍ਰਾਣ ਬਚੇ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਹਰਿਵੰਸ ਜਗਤ ਜਸ ਸੰਚਰਿਓ ਸੋ ਕਵਨ ਕਹੇ ਸਿਰ ਗੁਰ ਮੋਇਓ ਹਰਿਵੰਸ ਜਗਤ ਜਸ ਸੰਚਰਿਓ ਸੋ ਕਵਨ ਕਹੇ ਸਿਰ ਗੁਰ ਮੋਇਓ।
3: ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ ਭਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ।
4: ਪੈ ਨਿਰਭਉ ਮਾਨਿਓ ਰਾਖ ਮੈਂ ਰੱਖ ਲਖਾਇਓ ਅਗਮ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੇ ਪਰਵਾਨ ਰਾਜ ਮੈਂ ਜੋ ਕਮਾਇਓ ਤਨ ਤਨ ਗੁਰ ਤਨ ਅਪਰ ਸਰ ਸੋ ਪਰ ਪਰਾਇਓ ਗੁਰ ਗਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰੇ ਆਦ ਪੁਰਖ ਪਰਤਖੇ ਲਿਖਿਓ ਅੱਛਰ ਮਸਤਕ ਤੁਰੇ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ

जगत उधारण नाम सतगुर तुठे पायो अब नाहे अवर सारे काम।

ਕਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪਾਉ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪਾਉ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ

ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੁ ਨਾਨਕ ਇਹੋ ਤੱਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੁ ਨਾਨਕ ਇਹੋ ਤੱਤ ਵਿਚਾਰੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।

0: ਹਰ ਮਿਲਿਆ ਹਰ ਮਿਲਿਆ।
1: ਸਲੋਕ ਮਹੱਲਾ ਪਹਿਲਾ। ਨਾਨਕ ਮੇ ਸਰੀਰ ਕਾ ਇਕ ਰਥ ਇਕ ਰਥ ਵਾਹੋ, ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੈ ਤਾਹੇ। ਸਤਿਯੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹੋ, ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥ ਵਾਹੋ। ਦੁਆਪਰ ਰਥ ਤਪੈ

ਸੱਚ ਮੈਂ ਅੱਛੇ ਸਾਥ ਰਹੇ ਸਭ ਕੋ ਸਤ ਸਮਾਵੈ ਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇ ਵਹਿ ਮਹਿਸੂਰ ਨਾਇ ਲਿਆ ਪ੍ਰਾਸ਼ਤ ਜਾਏ ਨਾਨਕ ਤੋ ਮੁਖੰਤਰ ਪਾਏ ਜਿਜ ਮੈਂ ਜੋਰ ਛਲੀ ਚੰਦਰਾਵਲ ਕਾਨ ਕੇ ਸਮਝਾ ਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਬਸਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰੂ ਵਿੱਟੋ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜੋ ਗਰਭ ਦੇ ਗਰਨ ਦਿੰਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੂਬੇ ਸੇਵਨ ਜਾਰਿਆ ਸਤਿਗੁਰੂ ਹੈ ਗੋਸਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਤਾਰਿਆ ਪਰ ਤਾਰਿਆ ਪਰ ਉਤਾਰ

कबीर मेरी सिमरनी।

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜਿਆ ਵਦਾਨਾ
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ

0: ਰਹੋ ਹਰ ਨਾਲੇ,
1: ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।
0: ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
1: ਸਭ ਨਾਗਲਾ ਸਮਰੱਥ।

0: ਜਿਨ ਕੋਠਾ ਸਾ ਭਗਵਾਨਾ
1: ਪ੍ਰਸ਼ਾਦ ਸੁਖਮਨ ਆਏ ਵਸਿਆ ਜਿਨ ਇੱਛਾ ਸਾ ਕੋ ਜਾਈਆ
0: ਸਦਾ ਕੁਰਬਾਨ ਕੀਤਾ ਗੁਰ ਵੇਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ
1: ਸਤਨਾਮ ਮੇਰਾ ਆਧਾਰੋ ਆਦੇ
0: ਪੰਚ ਸ਼ਬਦ ਤਿਤਕਾਰ
1: ਸੁਭਾਗੈ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ

ਆਵੇ। ਕੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰੇ ਆਏ ਤਾ ਦੇਗ ਤੇਗ ਫਤਿਹ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ

ਪੰਜਵੇਂ ਪਾਤਸ਼ਾਹ ਧੰਨ ਧੰਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ। ਤਿਨਾਂ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰ ਜੀ ਮਿਹਰਾਮਤ ਕਰਨੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ।

ਜੀਓ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਨੰਦ ਸਾਹਿਬ ਜੀ ਕੀ ਅਰਦਾਸ, ਉੱਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ

0: ਪੁਸਤਕ ਸੁਧੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ।

0: ਪਾਟੰ ਦੋਇ ਧੋਤੀ ਵਸਤ੍ਰਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ ਕਟਨੇ ਚੋ ਕਰਮੰ ਕਹੋ ਨਾਨਕ ਨਿਹ ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ
1: ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ
0: ਕੀ ਮਨ ਭਾਵਦੇ ਰਾਹ ਪੀੜੈ।

0: ਉੱਪਰ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਗਿਆ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਉਗਨ ਪੁੱਛੋ ਤਾਵਣਾ, ਕਰ ਉਗਨ ਪੁੱਛੋ ਤਾਵਣਾ।
1: ਤਿਨ ਕੇ ਦੁੱਖ ਕੋਟਕ ਦੂਰ ਗਏ,

इनके दुख कोटक दूर गए, मथुरा जिन अमृत ना।

0: ਤਰਾਏ ਨਾਮ ਤਰਾਏ।
1: ਸਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਏ ਜਨੇਉ ਜੀ ਕਾ।

ਤਗ ਨਾ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਕੱਤੈ ਲੈ ਪਾੜ ਕਰੇ ਵੇ ਆ ਕੱਢ ਕਾਗਲ ਦਸੇਰਾ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਾਨੇ ਅਲਦਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਸਾਈ ਕਰ ਕਰਾਏ ਸੀ ਸੋ ਸੇਵਾ ਕਰੇ ਜਿਸਨੋ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾਮਿਲ ਪਾਏ ਸੀ।

0: ਤਰੰਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਰ, ਛੁਰੀ ਵਗਾਇਨ ਤਿੰਨ ਗਲਤਾਗ, ਤਿੰਨ ਘਰ ਬ੍ਰਹਿਮਣ ਪੂਰੇ ਨਾਦ, ਉਨਾ ਪੇ ਆਵੇ ਉਈ ਸਾਧ, ਕੁੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰਿਆ ਖਾਰ, ਸ਼ਰਮ ਧਰਮ ਕਾੜੇ ਰਾ ਦੂਰ, ਨਾਨਕੂੜ ਰੇਖਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਵੈ ਪ੍ਰਮਾਣ, ਮਿਲੇ ਸਾਲੇ ਪੂਜੈ ਪ੍ਰਾਣ, ਭਾਗਾ ਕਾ ਕੁੱਠਾ ਵਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਪਿੱਟੈ ਵੀ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇਟ ਕਰੇਨ, ਮਨ ਜੂਠੈ ਚੁਲੀ ਪਰੇਨ, ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਈ ਪੌੜੀ, ਚਤੇਂਦਰ ਸਭ ਕੋ ਵੇਖ ਨਦਰੀ, ਹੇਠ ਚਲਾਇਦਾ ਆਪੇ ਵਡਿਆਈਆਂ, ਆਪੇ ਹੀ ਕਰਮ ਕਰਾਇਦਾ ਵਡੋ ਵਡਾ ਮੇਰੀ, ਸਿਰੇ ਸਿਰ ਧੰਦੇ ਲਾਇਦਾ ਰੰਗ ਪੱਟੀ ਦੇ ਕਰੇ, ਸੁਲਤਾਨਾ ਕਾਉ ਕਰਾਇਦਾ ਦਰ ਮੰਗਲ, ਪਿੱਠ ਨਾ ਪਾਇਦਾ ਪਿੱਠ ਨਾ ਪਾਇਦਾ ਪਿੱਠ ਨਾ ਪਾਇਦਾ
0: ਪਾਇਦਾ।

0: ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੁਸਰਣਾ ਬਣੀ ਆਵੇ ਵਾਰੂ ਵਾਰ ਜੂਠੇ ਜੂਠਾ ਮੁੱਕ ਵਸੈ ਨਿਤ ਨਿਤ ਹੋਏ ਖੁਆਰ।

0: ਮਰਨ ਉਸਾਰਿਆ, ਜਰਿਆਈ ਜੋਬਨ ਹਾਰਿਆ, ਜਰਿਆਈ ਜੋਬਨ ਹਾਰਿਆ।
1: ਜਿੱਥੇ ਜਾਏ ਬਗੇ ਮੇਰਾ ਸਤਿਗੁਰੂ, ਜਿੱਥੇ ਜਾਏ ਬਗੇ ਮੇਰਾ ਸਤਿਗੁਰੂ।

0: तिन घर पूज करावा पूज करावा।
1: श्लोक महला पहला।

जेते दाने अनके जिया बाज न को

0: ਨਾਨਕ ਸੂਤ ਕੇਵਣੇ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭੈ ਦੇਵਾ ਸੁਤ ਕੂੜਖੇ ਸੁਤਕ ਵੇਖਣਾ ਪਰਤਰਿਆ ਬਰਤਨ ਰੂਪ ਕੰਨੀ ਸੁਤਕਾ ਨੂੰ ਬਹਿਲਾ ਇਤਬਾਰੇ ਖਾਏ ਨਾਨਕਾ।

ਪੰਡ ਜੰਮੀਆਂ ਪੰਡ ਮੀਆਂ ਪੰਡ ਮੰਗਣ ਵੇ ਆ ਹੋ ਪੰਡੋ ਵੈ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਪਾਲ।

0: ਆਖੋ ਆਪਣਾ ਤੇ ਹੀ ਲੇਖਾ ਸੰਢੀ ਹੈ, ਜਾ ਰਹਿਣ ਨਾਹੀ ਹੈ ਤੇ ਜਗ ਤਾਂ ਕਾਇਦ ਗਾਰ ਵੰਡੀ ਹੈ, ਮੰਦਾ ਕਿਸੇ ਨਾ ਕੀ ਹੈ ਪੜ ਅੱਖਰ ਇਹੋ ਬੁੱਝੀ ਹੈ, ਮੂਰਖੇ ਨਾਲ ਨਾ ਲੁੱਝੀ ਹੈ, ਮੂਰਖੇ ਨਾਲ ਨਾ ਲੁੱਝੀ ਹੈ।
1: ਗੁਰਸਿੱਖਾਂ ਮਨ ਵਧਾਈਆਂ ਜਿੰਨੀ ਮੇਰੇ ਸਤਿਗੁਰ ਜਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿਠਾ, ਹਰ ਦਰ ਗਏ ਗੁਰਸਿੱਖ ਪੈ।

0: ਕਾ ਮੁਰਖ ਆਖੀਐ ਪਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਾਵੇ ਉਤਰੈ ਨਾਈ ਮਹਿਲ ਜਿਨ ਪਟ ਅੰਦਰ ਬਾਰ ਗੁਦਰ ਤੇ ਭਰੇ ਸੰਸਾਰ। ਤੇਰੇ ਹੋ ਲੱਗਾ ਰੱਬ ਸੇਤੀ ਦੇਖਣੇ ਵੀ ਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ ਪਰਵਾਹ ਨਾ ਇੱਕ ਸਹਿ ਕੇਰੀ ਬਾਰ ਸੱਚੇ ਨਾ ਦਰਵਾ ਟੂਪਰ ਖਰਚ ਮੰਗਾ ਜਬੈ ਦੇ ਤਖਾਏ ਦੀਵਾਨ ਇੱਕੋ ਕਲਮੇ ਕਾਮਾ ਤੁਮਾ ਮੇਲ ਦਰਲੇ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀਆ ਪੇ ਕਰਨਾ ਕੀਓ ਹਲਿਆ ਤੇ ਕੀਤੇ ਤਾਰੀਏ ਦੇਖ ਕੀਤਾ ਆਪਣਾ
0: ਧਰ ਕੱਚੀ ਪੱਕੀ ਸਾਰੀਏ ਜੋਇਆ ਸੋ ਚੱਲ ਸੀ
1: ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ
0: ਸਾਹਿਬ ਮਨੋ ਵਿਸਾਰੀਏ ਆਪਣਾ ਤੇ ਆਪਣਾ
1: ਆਪੇ ਗੀ ਕਾਸਵਾਰੀ ਹੈ ਕਾਸਵਾਰੀ ਹੈ ਕਾਸਵਾਰੀ ਹੈ ਜਿਨ੍ਹਾਂ

0: ਪਾਏ ਨਾ ਕਾਈ ਪਾਏ ਪੌੜੀ ਦੇ ਸਵੈ ਸੁਭਾਈ ਹੈ ਸੋ ਸਾਹਿਬ ਸਦਾ ਸਵਾਲੀਆ ਜਿਤ ਕੀਤਾ ਪਾਈਆ ਆਪਣਾ
1: ਸਾਕਾਲ ਬੁਰੀ ਕਿਉਂ ਕਾਲੀਆ।

0: ਉੱਪਰ ਕਾਲੀ ਐ, ਉੱਪਰ ਕਾਲੀ ਐ, ਉੱਪਰ ਕਾਲੀ ਐ। ਜਿਨ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ।
1: ਜਿਨ ਨਾਨਕ ਸਤਿਗੁਰ ਭੇਟਿਆ।

0: ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪਰਵਾਨ ਮਹੱਲਾ ਦੂਜਾ।
1: ਜੋ ਜੀ ਹੋਏ ਸੋ ਗਵੈ।

0: ਮਣ ਨਾ ਸਕੇ ਰਾਸ ਜੇ ਕਲ ਚੰਗੀ ਕਰੇ ਦੂਜੀ ਪੀਵੇ ਰਾਸ ਕੋਲ ਚੱਕ ਲਗੇ ਚਾਕੜੀ ਜੇ ਚੱਲੇ ਖਸਮੇ ਪਾਏ ਹੁਰਮਤ ਸੁਅਗਲੀ
1: ਉਹ ਵਜਹੋ ਪੇ ਦੂਣਾ ਖਾਏ।

0: ਲੈਣ ਦਾ
1: ਥੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਇਸ ਨੂੰ ਅਗਲੀ ਵਜੋਂ ਭੇਦ ਹੋਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਕੈਰ ਤੰਦਰ ਪਾਏ ਵਜੋ ਗਵਾਈ ਅਗਲਾ ਮੁਹਿੰਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਹਬਾਸ ਨਾਲ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

ਇੱਕ ਨਹੀਂ ਜਾਗ੍ਰਿਤ ਪੁ ਖਸਮ ਨਾ ਜਾਏ, ਨਾਨਕ ਸੇਵਕ ਕਾਂਡੀ ਆਏ ਜੇ ਸੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨਾ ਜਾਪਨੀ। ਹਰ ਤਾਕੇ ਪਾਰ ਵਾਰਿਆ ਪ੍ਰਾਇ ਸ਼ਕਤੀ।

ਸਾਖ ਕਰਾਏ ਸਾਖ ਤੇ ਫਿਰ ਆਪ ਕਰਾਏ ਮਾਰ, ਇੱਕ ਨਗਲੀ ਜੰਜੀਰੀਆਂ ਫਿਰ ਚੜੇ ਵਿਸੀ ਆਰ, ਆਪ ਕਰਾਏ ਕਰੇ ਆਪ ਹੋ ਕੈਸਿਓ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ।

0: ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਥੋੜੀ ਵੱਡੀ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ ਸਾਈਂ ਕਰ ਕਮਾਵਨੀ ਤੁਰ ਛੋਡੀ ਤਿਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਰ ਜਾਏ।

0: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇ ਗੰਜਾਪਨ ਕਰਤਬਾ, ਜੀ ਅੰਦਰ ਜੀ ਉਹ ਸਭ ਜਾਣ ਲਾ, ਸਭ ਤੇਰੇ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਖੁਦ ਕਰ, ਮਾਣ ਮੱਥਾ ਤੇਰੇ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਉਹਦੇ ਅੱਗੇ ਬਿਨਵਤਾ ਬਿਨਵਤਾ।
1: ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗੇ ਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰਾ ਵਸ ਤੇਰਾ ਘਰ ਭਲਾ, ਤੇਰਾ ਕਰ ਆਨੰਦ।

ਸਦੀਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ

ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਮਤ ਪਤ ਦਾ ਰਾਖਾ ਆਪ ਵਾਹੇ ਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜ

ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਹੋਇਆ ਗੁਰਦੁਆਰਾ

ਇਹਨਾਂ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸਿੱਖ

0: ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪਉ ਬਨਵਾਰੀ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਬਿੜੀਆਂ ਲੈ ਲਓ। ਕੋਈ ਹੋਕਾ ਨਹੀਂ ਦਿੱਤਾ, ਸਾਰੇ ਦਿਨ ਵਿੱਚ ਆਪਨੇ 3 ਪੈਸੇ ਵੱਟੇ, ਪਰ ਛੱਪੇ ਕੋਲ ਬੈਠੇ

ਕਿਤਿਓ ਭੋਜਨ ਛਕਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ, ਅਸਾਂ ਕੋਲ ਮਾਇਆ ਵੀ ਨਹੀਂ ਹੈ। ਕੀ ਸਾਨੂੰ ਘੁੰਗੜੀਆਂ ਛਕਾ ਸਕਦਾ ਹੈ? ਨਿਰਮਲ ਆਤਮਾ ਧੰਨ ਗੁਰੂ ਰਾਮਦਾਸ ਬਾਲਕ ਦੇ ਰੂਪ ਵਿੱਚ ਪ੍ਰਭੂ ਮੁਸਕਰਾ ਕੇ ਕਹਿਣ ਲੱਗੇ, ਮਹਾਂਪੁਰਖੋ, ਇਹ ਸਭ ਕੁਛ ਤੁਹਾਡੇ ਲਈ ਹੀ ਤਾਂ ਹੈ। ਮੁੱਠੀਆਂ ਭਰ ਭਰ ਕੇ ਘੁੰਗੜੀਆਂ ਦੇਈ ਗਏ ਤੇ ਮਹਾਂਪੁਰਖ ਛਕੀ ਗਏ। ਇਹਨਾਂ ਵਿੱਚ ਇੱਕ ਜਿਹੜਾ ਬੜੀ ਉੱਚੀ ਬਿਰਤੀ ਵਾਲਾ ਮਹਾਂਪੁਰਖ ਸੀ, ਉਸਨੇ ਜਦੋਂ ਮਸਤਕ ਵੇਖਿਆ, ਐਸਾ ਮਸਤਕ ਤਾਂ ਅਵਤਾਰਾਂ ਦਾ ਹੋ ਸਕਦਾ, ਸ੍ਰਿਸ਼ਟੀ ਦੇ ਮਾਲਕ ਦਾ ਹੋ ਸਕਦਾ, ਤੇਜ ਚੱਲਿਆ ਨਹੀਂ ਜਾਂਦਾ। ਸਿਰ ਝੁੱਕ ਗਏ ਸਾਰਿਆਂ ਦੇ, ਕਹਿਣ ਲੱਗੇ, ਆਪ ਤਾਂ ਕਰੋੜਾਂ ਦੀਆਂ ਭੁੱਖਾਂ ਮਿਟਾਇਆ ਕਰੋਗੇ। ਆਪ ਜੀ ਦਾ ਚੰਗੇ ਪ੍ਰਤਾਪੀ ਘਰ ਵਿੱਚ ਵਿਆਹ ਹੋਵੇਗਾ।

ਉਸ ਤੋਂ ਉਪਰੰਤ ਫਿਰ ਐਸੀ ਉਗਰ ਸੇਵਾ ਕੀਤੀ ਕਿ ਆਪ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕੀਤੀ ਉਹ ਮਾਲਕ ਬਣ ਗਏ।

ਜੋ ਉਹਨਾਂ ਸਾਧੂਆਂ ਨੇ ਪੜ੍ਹ ਲਿਆ ਸੀ ਬਈ ਇਹ ਤੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ, ਇਹ ਤਾਂ ਕੋਟ ਬ੍ਰਹਿਮੰਡਾ ਦਾ ਮਾਲਕ ਹੈ। ਤਾਂ ਅੱਜ ਉਹ ਸੁਭਾਗ ਘੜੀ ਆਈ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

दासन दास कहे जन नानक, जे हा तू कराहे ते हा हाऊं करी बखियान।

ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹਿ, ਹਉ ਮੈਂ ਏਈ ਬੰਧਨਾ, ਫਿਰ ਫਿਰ ਜੋਨੀ ਪਾਹਿ, ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹਿ, ਹਉ ਮੈਂ ਏਈ ਬੰਧਨਾ, ਫਿਰ ਫਿਰ ਜੋਨੀ ਪਾਹਿ, ਹਉ ਮੈਂ ਕਿੱਥੋਂ ਉਪਜੈ।

नानक कह सुनो जन हो इत संयम दुख जाख कृपा करे जे आपनी ता गुर का

ਇਹ ਸਾਰਾ ਬੀਜ ਖੋਮੇ ਹੈ। ਥੋੜਾ ਜਿਹਾ ਉਹ ਅਸੀਂ ਬਾਣੀ ਚੋਂ ਦੇਖ ਲਈਏ ਕਿ ਜਦੋਂ ਇਨਸਾਨ ਆਪਣਤ ਬਣਾ ਕੇ ਬਹਿੰਦਾ, ਸੱਚ ਇਹ ਵੀ ਉਹ ਵੰਗਾਰ ਕੇ ਸ਼ਬਦ ਕਹਿਣ ਲੱਗ ਪੈਂਦਾ। ਇਸ ਨੂੰ ਇਹ ਨਾ ਸਮਝਣਾ ਵੀ ਆਪਾਂ ਸਿਰਫ ਨੈਗੇਟਿਵ ਹੀ ਗੱਲ ਕਰੀ ਜਾ ਰਹੇ ਹਾਂ, ਕਿਉਂਕਿ ਕਈ ਵਾਰੀ ਮਨ ਚ ਆ ਜਾਂਦਾ ਕਿ ਸ਼ਾਇਦ ਇਹ ਸ਼ਲੋਕ ਕਿਉਂ ਸ਼ੁਰੂ ਹੋਇਆ। ਉਂਝ ਸ਼ਬਦ ਇੱਕ ਐਸਾ ਹੈ, ਜੇ ਬੰਦੇ ਨੂੰ ਪੀੜਾ ਹੋਵੇਗੀ, ਜਿਹਨੂੰ ਜ਼ਖਮ ਹੈ, ਚੇਤੇ ਰੱਖਿਓ ਪੀੜ ਉਸੇ ਨੂੰ ਮਹਿਸੂਸ ਹੁੰਦੀ ਹੈ। ਜਿਹਨੂੰ ਜ਼ਖਮ ਕੋਈ ਨਹੀਂ, ਉਹਨੂੰ ਪੀੜ ਕਿਹੜੀ ਮਹਿਸੂਸ ਹੋਣੀ। ਜਿਹਦੇ ਅੰਦਰ ਖੌਮੇ ਦੀ ਜ਼ਖਮ ਹੈ, ਉਹੀ ਸ਼ਬਦ ਸੁਣ ਕੇ ਪੀੜਤ ਹੋ ਸਕਦਾ, ਪਰ ਜਿਸ ਅੰਦਰ ਖੌਮੇ ਦਾ ਜ਼ਖਮ, ਖੌਮੇ ਦਾ ਘਾਵ, ਖੌਮੇ ਦਾ ਫੋੜਾ ਹੈ ਹੀ ਨਹੀਂ ਪਿਆਰਿਓ, ਉਸ ਬੰਦੇ ਉੱਤੇ ਪੀੜਾ ਇਹਨਾਂ ਸ਼ਬਦਾਂ ਦਾ ਕੀ ਅਸਰ ਹੋਵੇਗਾ। ਬੇਨਤੀ ਕਰਾਂ, ਜਦੋਂ ਇਨਸਾਨ ਕੋਲ ਤਾਕਤ ਆਉਂਦੀ ਹੈ, ਉਹ ਇੱਥੋਂ ਤੱਕ ਵੈਰ ਕਮਾਉਣ ਤੋਂ ਗੁਰੇਜ਼ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ, ਹਾਂ ਸਾਧੋ, ਮਹਾਰਾਜ ਕਹਿੰਦੇ ਮੈਂ ਸਾਧ ਸਕਣਾ ਕਿਸੇ ਨੂੰ, ਹਾਂ ਬੰਦੋ ਹਾਂ ਸਾਧੂ ਬੈਰ, ਹਮਰੀ ਭੂਮ ਕੌਣ ਕਾ ਲੈ ਪੈ। ਇਹ ਵੀ ਕਹੰਗਤਾ ਦਾ ਪ੍ਰਗਟਾਵਾ ਹੈ ਕਿ ਮੇਰੇ ਕੋਲ ਇੰਨੀ ਸ਼ਕਤੀ ਹੈ, ਮੈਂ ਵੈਰ ਵੀ ਸਾਧ ਸਕਣਾ, ਕਿਸੇ ਦੀ ਕੀ ਮਜਾਲ, ਕਿਸੇ ਦੀ ਕੀ ਤਾਕਤ ਕਿ ਮੇਰੀ ਜ਼ਮੀਨ ਦੇ ਵਿੱਚ ਉਹ ਪੈਰ ਰੱਖ ਕੇ ਦਿਖਾਏ, ਮੇਰੀ ਜ਼ਮੀਨ ਵਿੱਚ ਪੈਰ ਰੱਖਣ ਵਾਲੇ ਦੇ ਮੈਂ ਪੈਰ ਕੱਟ ਦੇਵਾਂ। ਦੇਖੋ ਇਹ ਵੀ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇਸ ਤੋਂ ਅਗਲੀ ਬੇਨਤੀ ਕਰਾਂ, ਆ ਸਰੀਰ ਦੀ ਚਮੜੀ, ਸੱਚ ਇਹ ਵੇ ਬੰਦਾ ਆਪਣੀ ਵਲਗਣ ਦੇ ਵਿੱਚ ਹੀ ਜ਼ਿੰਦਗੀ ਜੀ ਕੇ ਮਰ ਜਾਂਦਾ, ਇਹ ਬਾਹਰ ਨਿਕਲਣ ਦਾ ਯਤਨ ਹੀ ਨਹੀਂ ਕਰਦਾ। ਸਰੀਰ ਦੇ ਸੁਆਪਣ, ਸਰੀਰ ਦੀ ਤਾਕਤ, ਸਰੀਰ ਦੀ ਅਕਲ, ਸਰੀਰ ਦੀ ਸਿਆਣਪ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਦੀ ਨਿਕਲ ਜਾਂਦੀ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਤਿੰਨ ਕੁ ਅੰਮ੍ਰਿਤ ਬੋਲ ਹਜ਼ੂਰ ਦੀ ਬਾਣੀ ਚੋਂ ਮੈਂ ਅਰਜ਼ ਕਰਨੇ, ਜਿਹੜੇ ਸਰੀਰਕ ਸੁਹਾਪਣ ਦੇ ਨਾਲ ਵੀ ਜੁੜੇ ਨੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਦੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ। ਕਬੀਰ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਸਾਡੇ ਸਰੀਰ ਨੂੰ ਢੱਕਣ ਵਾਸਤੇ ਇਹ ਤੁਚਾ ਬਣਾ ਦਿੱਤੀ ਹੈ। ਇਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਤਿੰਨ ਵਰਤੇ ਨੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਪਹਿਲਾਂ ਪਰਮਾਤਮਾ ਨੇ ਤੇਰੇ ਅੰਦਰ ਨੂੰ ਸਾਜਿਆ, ਉਹਨੇ 6 ਮਹੀਨਿਆਂ ਚ ਆ ਸਭ ਕੁਛ ਸਾਜ ਦਿੱਤਾ ਜੋ ਤੂੰ ਬੋਡੀ ਚ ਲੈ ਕੇ ਬੈਠ। ਫਿਰ ਅਗਲੀ ਉਹਨੇ ਕਿਰਪਾ ਕੀਤੀ, ਸਾਜਣ ਤੋਂ ਬਾਅਦ ਉਹਨੇ ਸਵਾਰ ਦਿੱਤਾ, ਜੇ ਉਹਨੇ ਪੈਦਾਇਸ਼ ਕੀਤੀ ਤੇ ਉਹਨੇ ਸਵਾਰਿਆ ਵੀ, ਅੱਖਾਂ ਨੂੰ ਸਵਾਰਨ ਦੀ ਥਾਂ ਰੱਖਿਆ, ਹਰ ਇੱਕ ਅੰਗ ਨੂੰ ਉਹਨੇ ਸਰੀਰ ਦੇ ਵੱਖ ਵੱਖ ਹਿੱਸੇ ਚ ਫਿੱਟ ਕਰਕੇ ਚੰਗੀ ਤਰ੍ਹਾਂ ਸਵਾਰ ਦਿੱਤਾ। ਉਹਨੇ ਉਧੜ ਖੁਦੜ ਇਹ ਰੱਦੀ ਦੀ ਤਰ੍ਹਾਂ ਨਹੀਂ ਰੱਖਿਆ, ਕਾਂਟੇ ਨਹੀਂ ਮਾਰੇ ਕੋਈ, ਪਹਿਲਾਂ ਉਹਨੇ ਸਾਜਿਆ, ਫਿਰ ਉਸ ਤੋਂ ਬਾਅਦ ਉਹਨੇ ਸਵਾਰਿਆ, ਤੇ ਸਵਾਰਨ ਤੋਂ ਬਾਅਦ ਇੱਕ ਕਿਰਪਾ ਕੀਤੀ, ਉਹਨੇ ਤੁਚਾ ਦਾ ਲੇਪਣ ਕਰਕੇ ਪੂਰੀ ਦੀ ਪੂਰੀ ਬੋਡੀ ਨੂੰ ਸ਼ਿੰਗਾਰ ਕੇ ਰੱਖ ਦਿੱਤਾ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਨੇ ਜਿਸ ਚੀਜ਼ ਦਾ ਆਪਾਂ ਮਾਣ ਕਰਨੇ, ਉਹ ਸਰੀਰਕ ਸੁਹਾਪਣ ਬਾਰੇ ਵੀ ਇੱਕ ਬਚਨ ਕਿਹਾ, ਜਲ ਕੀ ਭੀਤ ਪਵਨ ਕਾ ਥੰਬਾ, ਕੀ ਇਹ ਤੂੰ ਪਾਣੀ ਦੀ ਇੱਕ ਕੰਧ ਹੈ, ਆ ਸਵਾਸਾਂ ਦੀ ਥੰਮੀ ਤੇਰੇ ਕੋਲ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਇਹ ਪਾਣੀ ਦੀ ਕੰਧ, ਸਵਾਸਾਂ ਦੀ ਥੰਮੀ, ਮਾਂ ਦਾ ਖੂਨ, ਪਿਤਾ ਦਾ ਬੀਰਜ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਅੱਗੇ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਕਿਸ ਹਉਮੈ ਚ ਮਰ ਚੱਲਿਆ, ਖੈ ਕੀ ਤੇਰੇ ਕੋਲ, ਸਿਰਫ ਇੱਕ ਰੇਤ ਦੀ ਕੰਧ, ਇੱਕ ਕੱਚ ਦਾ ਕਿਲਾ, ਖੱਡੀਆਂ ਮਾਸ ਮਿੱਝ ਗੰਦਗੀ ਦੀ ਪੋਟਲੀ ਤੇਰੇ ਅੰਦਰ। ਉਸ ਰੱਬ ਨੇ ਇੱਕ ਕਿਰਪਾ ਕੀਤੀ, ਉਹਦਾ ਸ਼ੁਕਰ ਕਰ, ਜਿੰਨਾ ਵੀ ਗੰਜ ਤੇਰੇ ਤਨ ਚ ਪਿਆ ਹੈ ਉਹਨੇ ਸਾਰੇ ਨੂੰ ਸੰਕੋਚ ਕੇ ਇਹਦੇ ਉੱਤੇ ਲਿਸ਼ਕ ਦੀ ਚਮੜੀ ਦਾ ਤੁਚਾ ਦਾ ਲੇਪਣ ਕਰ ਦਿੱਤਾ। ਦੁੱਖ ਇਸ ਚੀਜ਼ ਦਾ, ਉਹਨੇ ਤਾਂ ਤੇਰੇ ਤੋਂ ਸਰੀਰ ਤੋਂ ਕੋਈ ਨਫ਼ਰਤ ਨਾ ਕਰੇ, ਉਹਨੇ ਸੋਹਣਾ ਚਮੜੀ ਦਾ ਲੇਪਣ ਕਰ ਦਿੱਤਾ, ਪਰ ਤੂੰ ਇਸ ਲੇਪਣ ਦੇ ਹੰਕਾਰ ਵਿੱਚ ਹੀ ਜ਼ਿੰਦਗੀ ਕੱਢ ਦਿੱਤੀ ਕਿ ਮੇਰੇ ਤੋਂ ਵੱਧ ਸੁਹੱਪਣ ਹੀ ਕਿਸੇ ਕੋਲ। ਪਿਆਰੇ ਸੱਚ, ਅੱਜ ਤੁਸੀਂ ਸਮਾਜ ਨੂੰ ਦੇਖੋਗੇ ਨਾ, ਇਹ ਗੱਲਾਂ ਭਾਵੇਂ ਛੋਟੀਆਂ ਲੱਗਣਗੀਆਂ ਪਰ ਹਰ ਪਾਸੇ ਨਜ਼ਰ ਆਉਂਦੀਆਂ। ਕਿਸੇ ਪਾਰਟੀ ਵਿੱਚ ਕੋਈ ਚਲਾ ਜਾਏ, ਕਿਸੇ ਇਕੱਠ ਵਿੱਚ ਕੋਈ ਚਲਾ ਜਾਏ, ਸੱਚ ਇਵੇਂ ਕਿਸੇ ਬਰਾਦਰੀ ਦੇ ਕਿਸੇ ਸਮਾਗਮ ਚਲੇ ਜਾਓ, ਬਾਹਰ ਦੇ ਸਮਾਗਮ ਛੱਡੋ, ਇੱਥੇ ਤਾਂ ਲੋਕ

0: ਗੁਰੂ ਘਰ ਵੀ ਆਉਣ ਲੱਗਿਆਂ ਪੂਰਾ ਯਤਨ ਲਾਉਂਦੇ ਨੇ, ਜਿੰਨੀ ਮੇਰੇ ਤਨ ਦੇ ਵਿੱਚ ਕਸ਼ਿਸ਼ ਚਮਕ ਹੈ, ਸੱਚ ਵੇ ਖਰ ਕੋਈ ਮੇਰੀ ਬੋਡੀ ਵੱਲ ਝਾਤੀ ਮਾਰਨਾ ਪਵੇ। ਸ਼ਬਦ ਬੜਾ ਔਖਾ ਕਹਿਣ, ਕਿਉਂਕਿ ਸੁਣਨਾ ਵੀ ਔਖਾ। ਸੱਚ ਵੇ ਅੱਜ ਬੰਦੇ ਦੀ ਚਮੜੀ ਦਾ ਪ੍ਰਦਰਸ਼ਨ ਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਇਸ ਸੰਬੰਧੀ 3-4 ਬਚਨ ਕਹੇ। ਹਜ਼ੂਰ ਨੇ ਪਹਿਲਾ ਬਚਨ ਤਾਂ ਕਿਹਾ, ਉਹ ਇਨਸਾਨ ਜਿੱਥੇ ਤੂੰ ਧਾਰਮਿਕ ਹੋਮੇ ਵਿੱਚ ਖਚਤ ਕਹਿ। ਪਹਿਲਾਂ ਮੈਂ ਵੱਡੇ ਪੱਧਰ ਤੋਂ ਸ਼ੁਰੂ ਕੀਤਾ ਸੀ ਕਿ ਜਿਸ ਬੰਧਨ ਤੋਂ ਸਾਨੂੰ ਮੁਕਤ ਕਰਨਾ ਜਿਸ ਨੇ ਪਿਆਰਿਓ, ਉਸ ਮੁਕਤ ਕਰਨ ਵਾਲੀ ਸਾਧਨਾ ਦਾ ਵੀ ਬੰਦਾ ਹੰਕਾਰ ਕਰਨ ਲੱਗ ਪੈਂਦਾ। ਕਬੀਰ ਸਾਹਿਬ ਨੇ ਕਿਹਾ, ਦੇਖ ਤੂੰ ਆਪਣੀ ਸਰੀਰ ਦੀ ਚਮੜੀ ਦਾ ਮਾਣ ਕਰਨਾ, ਇਹ ਤਾਂ ਤੇਰੇ ਤਨ ਦੀ ਚਮੜੀ ਇਸ ਤਰ੍ਹਾਂ ਹੈ ਕਿ ਜਿਵੇਂ ਸੱਪ ਦੇ ਉੱਪਰ ਕਾਂਚੁਰੀ ਕੁੰਜ ਆਉਂਦੀ ਹੈ। ਦੇਖੋ ਕੁੰਜ ਸਦਾ ਨਹੀਂ ਰਹਿਣੀ, ਕੁੰਜ ਵੀ ਇਨਸਾਨ ਆਪਣੇ ਚਿਹਰੇ ਨੂੰ ਧਿਆਨ ਨਾਲ ਦੇਖੇ ਤੇ ਜਿਉਂ ਜਿਉਂ ਸਾਡੇ ਦਿਨ ਬਤੀਤ ਹੁੰਦੇ ਪੈਣ, ਇਨਸਾਨ ਦਾ ਵਾਹ ਪੂਰਾ ਲੱਗਾ ਪਏ, ਕਿਸੇ ਤਰੀਕੇ ਨਾਲ ਮੇਰਾ ਉਹ ਸੁਹੱਪਣ, ਮੇਰੀ ਉਹ ਸ਼ੋਭਾ ਖਤਮ ਨਾ ਹੋਵੇ। ਪਰ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਤੇਰੇ ਸਰੀਰ ਦੇ ਢਲਣ ਨਾਲ, ਦਿਨ ਨਿਕਲਣ ਨਾਲ ਤੇਰੇ ਇਸ ਚਮੜੀ ਨੇ ਇਸ ਤਰ੍ਹਾਂ ਉਤਰ ਜਾਣਾ ਹੈ ਕਿ ਜਿਸ ਤਰ੍ਹਾਂ ਇੱਕ ਸੱਪ ਦੀ ਚਮਕਦੀ ਹੋਈ ਕੁੰਜ ਇੱਕ ਦਿਨ ਸੱਪ ਛੱਡ ਕੇ ਪਾਸੇ ਚਲਾ ਜਾਂਦਾ ਹੈ, ਜਿਸ ਚਮੜੀ ਦਾ ਤੂੰ ਮਾਣ ਕਰਨਾ ਹੈ ਇਹਨੇ ਇੱਕ ਦਿਨ ਅੱਗ ਵਿੱਚ ਫੂਕੀ ਜਾਣਾ ਹੈ, ਇਹਨੇ ਜ਼ਮੀਨ ਦੇ ਵਿੱਚ ਗਲਣਾ ਹੈ, ਇਹਨੇ ਪਾਣੀ ਵਿੱਚ ਕਿਤੇ ਰੁੜ ਜਾਣਾ ਹੈ। ਕਾਹਦਾ ਮਾਣ ਕਰਨਾ ਜਿਹਨੇ ਅੱਗ ਵਿੱਚ ਮਿਲ ਕੇ ਕੱਲ ਨੂੰ ਅੰਗਿਆਰੀ ਬਣ ਜਾਣਾ। ਸਿਰਫ ਇਸ ਕਰਕੇ ਖੌਮੇ ਤੋਂ ਬਚ ਸਕੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ, ਉਹ ਸ਼ਬਦ ਹੈ ਕਬੀਰ, ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਸੋਹਣੇ ਰੰਗ ਵਾਲੀ ਦੇਹੀ ਦੇਖ ਕੇ ਖੌਮੇ ਚ ਨਾ ਜਾ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਮਹਾਰਾਜ ਕਹਿੰਦੇ ਨੇ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਯੰਗ। ਅੱਜ ਜਾਂ ਕੱਲ ਇਹਨੂੰ ਇਸ ਤਰ੍ਹਾਂ ਛੱਡ ਜਾਣਾ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਇਹਦਾ ਮਤਲਬ ਸਰੀਰਕ ਸੁਹਾਪਣ ਨੂੰ ਇੰਨਾ ਸਵੀਕਾਰ ਨਹੀਂ ਕੀਤਾ ਗਿਆ। ਉਸ ਤੋਂ ਅਗਲੀ ਬੇਨਤੀ, ਕਈ ਵਾਰੀ ਬੰਦੇ ਨੂੰ ਆਪਣੇ ਜੋਬਨ ਦਾ ਇੰਨਾ ਮਾਣ ਹੁੰਦਾ, ਇਹ ਵੀ ਗੁਰੂ ਨਾਨਕ ਸਾਹਿਬ ਦੇ ਬੋਲ, ਉਹ ਆਪਣੇ ਰਿਸ਼ਤਿਆਂ ਦੀ ਕਦਰ ਵੀ ਵਿਸਾਰ ਦਿੰਦਾ। ਕਈ ਵਾਰੀ ਬੰਦਾ ਸੱਚ ਇਵੇਂ ਪਰਿਵਾਰ ਦੇ ਜਿਹੜੇ ਰਿਸ਼ਤਿਆਂ ਦੀ ਕਦਰ ਕੀਮਤ ਹੈ, ਜਿਹੜੇ ਪਰਿਵਾਰ ਦੇ ਕੁਝ ਸਲੀਕੇ ਨੇ, ਆਪਣੇ ਤਨ ਦੀ ਜਵਾਨੀ ਦੇ ਮਾਣ ਵਿੱਚ ਖਿਮਾ ਕਰਿਓ, ਬੰਦਾ ਆਪਣੇ ਪਰਿਵਾਰ ਦੇ ਰਿਸ਼ਤਿਆਂ ਨੂੰ ਵੀ ਭੁਲਾ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਇਹਨਾਂ ਪਵਿੱਤਰ ਬਚਨਾਂ 'ਚ ਇੱਕ ਪ੍ਰਮਾਣ ਹੋਰ ਹੈ। ਸਾਡੇ ਪੰਜਾਬ ਦਾ ਨਾ ਜੀ ਇੱਕ ਕਲਚਰ ਸੀ, ਇੱਕ ਮੈਂ ਸੱਭਿਆਚਾਰ ਜਾਂ ਕਹਿ ਲਈਏ ਸਲੀਕਾ ਕਹਿ ਲਾਂ ਸਾਡੇ ਪਰਿਵਾਰ ਦਾ, ਕਿ ਜਦੋਂ ਘਰ ਦੇ ਵਿੱਚ ਬੇਟੇ ਨੂੰ ਵਿਆਹ ਕੇ ਨੂੰਹ ਲਿਆਈ ਜਾਂਦੀ ਸੀ, ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਉਸ ਸੱਭਿਆਚਾਰ ਦੀ ਵੀ ਝਲਕ ਦਿੱਤੀ। ਬੇਟੇ ਦੀ ਸ਼ਾਦੀ ਕਰਕੇ ਨੂੰਹ ਨੂੰ ਵਿਆਹ ਕੇ ਘਰ ਲਿਆਉਣਾ, ਤੇ ਉਹ ਕੀ ਕਰਦੀ ਸੀ, ਆਪਣੇ ਸੱਸ ਉਹਨੂੰ ਨਮਸਕਾਰ ਕਰਨੀ ਜਾਂ ਉਹਨੂੰ ਰਾਮ ਸਤ ਕਰਨਾ, ਮੱਥਾ ਟੇਕਣਾ, ਸਿੱਧਾ ਪਿੰਡਾਂ ਸ਼ਬਦ ਸੀ ਕਿ ਬਜ਼ੁਰਗ ਮਾਂ ਨੂੰ ਉਹਨੇ ਨਮਸਕਾਰ ਕਰਨੀ। ਪਰ ਇਹਦੇ ਅਰਥ ਕੱਟੜਤਾ ਚ ਇਹ ਨਾ ਕਰ ਦਈਏ ਕਿ ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ। ਪਿਆਰਿਓ, ਗੁਰੂ ਮੁਰਸ਼ਦ ਦੀ ਜਿਹੜੀ ਥਾਂ ਹੈ ਉਹ ਸੰਸਾਰ ਦੇ ਹਰ ਰਿਸ਼ਤੇ ਤੋਂ ਵੱਖਰੀ ਹੈ। ਪਰ ਇਹ ਕਦੀ ਭੁੱਲਿਓ ਨਾ ਕਿ ਬਜ਼ੁਰਗਾਂ ਦਾ ਸਤਿਕਾਰ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦਾ। ਜੇ ਅਸੀਂ ਕਹੀਏ ਜੀ ਨਹੀਂ, ਅੱਜ ਜ਼ਿਆਦਾਤਰ ਇਹੀ ਹੈ, ਕਈ ਵਾਰੀ ਦੇਖਣ ਨੂੰ ਮਿਲਦਾ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ। ਤੇ ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਬਾਪ ਜਿਹਨੇ ਜ਼ਿੰਦਗੀ ਦਿੱਤੀ, ਜਿਸ ਮਾਂ ਨੇ ਆਪਣੀ ਸੁੰਦਰਤਾ ਵਾਸਤੇ ਸਭ ਕੁਝ ਦਿੱਤਾ, ਜੇ ਇੱਕ ਬੱਚਾ ਮਾਂ ਦੇ ਚਰਨਾਂ 'ਚ ਮੱਥਾ ਟੇਕਦਾ ਹੈ, ਉਹਨੂੰ ਬੱਜਰ ਕਰੈਤ ਵਾਲੇ ਪਾਸੇ ਨਾ ਜੋੜ ਕੇ ਦੇਖੋ। ਸੱਚ ਇਹ ਵੀ ਜਿੱਦਣ ਬਾਬਾ ਪ੍ਰਿਥੀਆ ਝੁਕਣ ਦੀ ਥਾਂ ਪਿਤਾ ਦੇ ਸਾਹਮਣੇ ਬੋਲਦਾ, ਉਦਣ ਗੁਰੂ ਰਾਮਦਾਸ ਵੀ ਕਹਿੰਦੇ ਨੇ, ਓਏ ਪਿਓ ਦੇ ਚਰਨ ਤਾਂ ਝੁਕਣ ਵਾਸਤੇ ਹੁੰਦੇ ਨੇ, ਤੇ ਜਿਹੜਾ ਬੱਚਾ ਪਿਓ ਨੂੰ ਅੱਖਾਂ ਵਿਖਾਣ ਲੱਗ ਪਵੇ ਉਹਦੇ ਸਿਰ ਤੇ ਪਾਪਾਂ ਦਾ ਭਾਰ ਚੜ ਜਾਂਦਾ। ਕਿ ਸਤਿਗੁਰੂ ਨੇ ਸ਼ਬਦ ਸਾਨੂੰ ਸਿਖਾਇਆ ਨਹੀਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗੜਤ। ਪਾਪ ਚੇਤੇ ਰੱਖਿਓ, ਇਹ ਵੀ ਹੋਮੇ ਨਾਲ ਰਿਲੇਟਡ। ਹੋਮੇ ਜਦੋਂ ਵੱਧਦੀਏ, ਸੱਚ ਇਵੇਂ ਪਿਓ ਵਿੱਚੋਂ ਪਿਓ ਵੀ ਨਜ਼ਰ ਨਹੀਂ ਆਉਂਦਾ। ਜਦੋਂ ਬੰਦੇ ਦੇ ਅੰਦਰ ਹੋਮੇ ਦਾ ਉਬਾਲਾ ਆਉਂਦਾ, ਸੱਚ ਇਵੇਂ ਉਹਨੂੰ ਗੁਰੂ ਵਿੱਚੋਂ ਗੁਰੂ ਵੀ ਨਜ਼ਰ ਨਹੀਂ ਆਉਂਦਾ। ਇਹ ਮਹਾਰਾਜ ਜੀ ਨੇ ਬੋਲ ਕਹੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗੜਤ। ਪਾਪ ਅੱਗੇ ਬਚਨ ਨੇ ਜਿਸ ਧਨ ਕਾ ਤੁਮ ਗਰਭ ਕਰ ਤੂੰ ਤੈਨੂੰ ਖੌਮੇ ਵੇ ਆਪਣੇ ਪੈਸੇ ਦੇ ਸੱਚੇ ਮੈਂ ਸੋਚਣਾ ਇੰਨੀ ਬੁਰੀ ਕਿ ਗੁਰੂ ਰਾਮਦਾਸ ਜਿਨ੍ਹਾਂ ਨੂੰ ਪ੍ਰਤੱਖ ਪਰਮਾਤਮਾ ਦੀ ਦੇਹ ਜਾਣ ਕੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਿੱਖਾਂ ਸੰਗਤਾਂ ਨੂੰ ਪਾਰ ਬ੍ਰਹਮ ਦਿਸਦਾ ਤੇ ਸੱਚੇ ਵੇ ਖੌਮੇ ਵਿੱਚ ਗ੍ਰਸੇ ਹੋਏ ਬੇਟੇ ਨੂੰ ਬਾਪ ਵਿੱਚੋਂ ਬਾਪ ਵੀ ਨਜ਼ਰ ਨਹੀਂ ਆਉਂਦਾ ਇਹ ਖੌਮੇ ਦੀ ਪ੍ਰਗਟਾਵਾ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ ਫਿਰ ਮੈਂ ਬੇਨਤੀ ਕਰਾਂਗਾ ਬਾਣੀ ਵਿੱਚੋਂ ਸਾਡੇ ਪਰਿਵਾਰ ਵਿੱਚ ਵੀ ਖੌਮੇ ਇੰਨੀ ਕੁ ਪ੍ਰਬਲਿਤ ਹੋ ਚੁੱਕੀ ਜਦੋਂ ਨੂੰ ਸੱਸ ਅੱਗੇ ਚੁੱਕਦੀ ਨੇ ਉਹਦੇ ਅੰਦਰ ਦੀ ਇਗੋ ਵੀ ਚੇਤੇ ਰੱਖਿਓ ਜਿੰਨਾ ਪੈਸਾ ਜਿੰਨੀ ਦੌਲਤ ਜਿੰਨੀ ਚਮਕ ਦਮਕ ਆਉਂਦੀ ਪਈ ਏ ਉਹਨੇ ਖੂਨ ਦੇ ਰਿਸ਼ਤੇ ਜਿਹੜੇ ਸਾਡੇ ਨੇ ਤਿੜਕਦੇ ਨਜ਼ਰ ਆਉਂਦੇ ਉਹ ਰਿਸ਼ਤੇ ਖਤਮ ਹੁੰਦੇ ਦਿਸਦੇ ਪਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਦਾ 12 ਤੇ ਵਧੀਕ ਚ ਪਹਿਲਾ ਸ਼ਲੋਕ ਪੜੋ ਅਸਲ ਚ ਉਹ ਪ੍ਰਸ਼ਨੋਤਰੀ ਕਹਿ ਉਹ ਸ਼ਲੋਕ ਪ੍ਰਸ਼ਨ ਕੀਤਾ ਉਹਦਾ ਉੱਤਰ ਵੀ ਦਿੱਤਾ ਗਿਆ ਆਪੇ ਪ੍ਰਸ਼ਨ ਕਰਦੀ ਇੱਕ ਬੀਬੀ ਇੱਕ ਸੁਹਾਗਣ ਅਸਲ ਚ ਜੇ ਸੁਹਾਗਣਾ ਦੇ ਪ੍ਰਸ਼ਨ ਉੱਤਰ ਨੇ ਉਹ ਵੀ ਸਾਡੇ ਅੰਦਰ ਦੀ ਬਿਰਤੀ ਹੈ ਮਨਮੁਖ ਤੇ ਗੁਰਮੁਖ ਬਿਰਤੀ ਸੰਤ ਤੇ ਸਾਕਤ ਬਿਰਤੀ ਇੱਕ ਗੁਰਮੁਖ ਸਖੀ ਪੁੱਛਦੀ ਏ ਭੈਣੇ ਤੇਰਾ ਵਿਵਾਹ ਹੋਇਆ ਸ਼ਾਦੀ ਹੋਈ ਏ ਪਰ ਤੂੰ ਆਪਣੀ ਸੱਸ ਅੱਗੇ ਕਦੀ ਝੁਕੀ ਨਹੀਂ ਕਦੀ ਦੇਖਿਆ ਨੀ ਉਹਦੇ ਸਾਹਮਣੇ ਝੁੱਕ ਕੇ ਤੂੰ ਨਮਸਕਾਰ ਕੀਤੀ ਹੋਵੇ ਅੱਗੋ ਦੇਖੋ ਹਉਮੈ ਕਿੰਨੀ ਕੁ ਪ੍ਰਬਲ ਹੈ ਸਰੀਰ ਦਾ ਸੁਹਾਪਣ ਤੇ ਜੋਬਨ ਦਾ ਮਾਨ ਕਹਿਣ ਲੱਗੀ ਮੇਰਾ ਝੁਕਣ ਨੂੰ ਦਿਲ ਨਹੀਂ ਕਰਦਾ ਕਿਉਂ ਕਹਿੰਦੀ ਮੇਰੀ ਜੋਬਨ ਮੇਰੀ ਸੁਹਾਪਣ ਜੋਬਨ ਦਾ ਇੰਨਾ ਭਾਰ ਹੈ ਕਿ ਉਸ ਬੁੱਢੜੀ ਦਾ ਕੁੱਭ ਨਿਕਲਿਆ ਉਹਦਾ ਸਰੀਰ ਹੱਡੀਆਂ ਮਾਸ ਛੱਡ ਚੁੱਕਾ ਹੈ ਤੇ ਮੈਂ ਕਿਵੇਂ ਉਹਦੇ ਅੱਗੇ ਝੁਕਾਂ ਅੱਗੋ ਗੁਰਮੁਖ ਸਖੀ ਕਹਿੰਦੀ ਹੈ ਭੈਣੇ ਬਸ ਇਸ ਜੋਬਨ ਦੇ ਭਾਰ ਦਾ ਮਾਣ ਇਸ ਸਰੀਰ ਦੇ ਸੁਹਾਪਣ ਦਾ ਮਾਣ ਕਹਿਣ ਲੱਗੀ ਖਾਂ ਇਹ ਸਰੀਰ ਇਹ ਸੁਹਾਪਣ ਮੇਰਾ ਹੈ ਅੱਗੋ ਉੱਤਰ ਦਿੰਦੀ ਹੈ ਆ ਭੈਣੇ ਬਾਹਰ ਚੱਲ ਮੈਂ ਤੈਨੂੰ ਪੁਰਾਣੇ ਬਾਦਸ਼ਾਹਾਂ ਦੇ ਕਿਲੇ ਦਿਖਾਣੇ ਚਾਹੁੰਦੀ ਹਾਂ ਜਿਹੜੇ ਪੱਕਾ ਚੂਨਾ ਪੀ ਪੀ ਕੇ ਭੱਠੀਆਂ ਵਿੱਚ ਚੂਨਾ ਪਾ ਕੇ ਪੱਕਾ ਤਿਆਰ ਕੀਤਾ ਪੱਥਰ ਲਾ ਲਾ ਕੇ ਇਹ ਮਹਿਲ ਤਿਆਰ ਕੀਤੇ ਅੱਜ ਉਹ ਖੰਡਰਾਤ ਹੋ ਚੁੱਕੇ ਨੇ ਉਹ ਚੂਨਾ ਜ਼ਮੀਨ ਤੇ ਰੁਲਦਾ ਪਿਆ ਜੇ ਇੰਨੇ ਪੱਕੇ ਪਹਾੜਾਂ ਵਰਗੇ ਕਿਲੇ ਇੱਕ ਦਿਨ ਬਿਣਸ ਗਏ ਜਿਸ ਜੋਬਨ ਤੇ ਚੰਮ ਦਾ ਤੂੰ ਮਾਸ ਕਰਨੀ ਇੱਕ ਦਿਨ ਇਹਨੇ ਵੀ ਮਿੱਟੀ ਵਿੱਚ ਰੁਲ ਜਾਣਾ ਸੱਚ ਇਵੇਂ ਉਸ ਵੀ ਖੌਮੇ ਤੋਂ ਬਚਾਇਆ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਹਿਜ ਪਾਠ ਕਰਦੇ ਹੋ ਨਾ ਪਿਆਰਿਓ ਦੇਖੋ ਅਰਦਾਸ ਅਸੀਂ ਕਰਨੇ ਹਾਂ ਪ੍ਰਥਮ ਭਗਉਤੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾ ਫਤਿਹ ਜਕਾਰੇ ਤੱਕ ਪਰ ਫਿਰ ਵੀ ਜੇ ਆਪਣੇ ਨਿੱਜੀ ਜੀਵਨ ਨੂੰ ਕਮਾਉਣਾ ਅੱਜ ਮੈਂ ਇਹ ਵੀ ਅਰਜ਼ ਕਰਨੀ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਮੱਸਿਆ ਨਹੀਂ ਰੌਲਾ ਪਾਇਆ ਉਹ ਕਹਿੰਦੇ ਨੇ ਮੇਰੇ ਕੋਲ ਸਮਾਧਾਨ ਹੈ ਤੇਰੀ ਜੇ ਭੈੜੀ ਬਿਮਾਰੀ ਹੈ ਜਿਹੜਾ ਦੀਰਘ ਰੋਗ ਕਈ ਜਨਮਾਂ ਦਾ ਚੱਲਿਆ ਆ ਰਿਹਾ ਮੇਰਾ ਇਹਦੇ ਕੋਲ ਇਲਾਜ ਹੈ ਮੇਰੇ ਕੋਲ ਇਹਦੀ ਦਵਾਈ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬੋਲ ਜਦੋਂ ਸਹਿਜ ਪਾਠ ਕਰੀਏ ਮੇਰੀ ਬੇਨਤੀ ਜਿਹੜੀ ਤੁਕ ਵਿੱਚ ਸੱਚ ਇਵੇਂ ਨਿਮਾਣਾਪਣ ਹੋ ਕੇ ਅਰਦਾਸ ਕੀਤੀ ਗਈ ਹੈ ਉਸ ਤੁਕ ਨੂੰ ਜ਼ਬਾਨੀ ਯਾਦ ਕਰ ਲਵੋ ਜੇ ਦਿਨ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ 5-10 ਵਾਰ ਜਦੋਂ ਕਿਤੇ ਖੌਮੇ ਦਾ ਬੀਜ ਸਿਰ ਚੁੱਕਦਾ ਉਹ ਤੁਕ ਪੜੋ ਤਾਂ ਜੋ ਉਹ ਕਿਤੇ ਸ਼ਾਂਤ ਹੋ ਸਕੇ ਜਿਹੜੇ ਪਾਠ ਕਰਦੇ ਉਹ ਸਮਝ ਜਾਣ ਕਿਸ ਗੱਲ ਮਹਾਰਾਜ ਗੁਰੂ ਗ੍ਰੰਥ ਸਾਹਿਬ ਚ ਇਹ ਪਹਿਲਾ ਸ਼ਲੋਕ ਹੈ ਉਹ ਤੰਗੀ ਪੈ ਹੋਰੀ ਪੈ ਹੋਰੀ ਦੇ ਅਰਥ ਟੀਕੇ ਵਿੱਚੋਂ ਤੁਸੀਂ ਪੜ੍ਹ ਲਿਓ ਪਰ ਫਿਰ ਪੈ ਦਾ ਅਰਥ ਵੈਸੇ ਹੁੰਦਾ ਦੁੱਧ ਸਮਝ ਗਏ ਤੁਸੀਂ ਅਰਥ ਉਹ ਤੰਗੀ ਉੱਚੇ ਕੱਦ ਵਾਲੀ ਪੈ ਹੋਰੀ ਗਹਿਰੀ ਗੰਭੀਰੀ ਸੱਸੁੜ ਸੂਈਆ ਕਿਵ ਕਰੀ ਸੂਈਆ ਦਾ ਅਰਥ ਹੈ ਨਮਸਕਾਰ ਮੱਥਾ ਟੇਕਣਾ ਕਿਵੇਂ ਸੱਸ ਨੂੰ ਮੱਥਾ ਟੇਕਾਂ ਕਿਉਂਕਿ ਮੇਰੇ ਜੋਬਨ ਦਾ ਭਾਰ ਮੈਨੂੰ ਚੁੱਕਣ ਨਹੀਂ ਦਿੰਦਾ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ ਕਿਉਂ ਨਿਮਣ ਨਾ ਜਾਏ ਥਣੀ ਜੋਬਨ ਨਹੀਂ ਚੁੱਕਣ ਦੇ ਰਿਹਾ ਅੱਗੇ ਮਹਾਰਾਜ ਕਹਿੰਦੇ ਨੇ ਗੱਚ ਜੇ ਲੱਗਾ ਗਿੜਵੜੀ ਜਿਹੜੇ ਕਿਲੇ ਪੱਕੇ ਚੂਨੇ ਨਾਲ ਬਣੇ ਸਨ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇ ਭੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਤੂੰ ਕਾਹਦਾ ਮਾਣ ਕਰਨੀ ਪਈ ਏ ਇੱਥੇ ਤਾਂ ਵੱਡੇ ਵੱਡੇ ਕਿਲੇ ਵੀ ਖੰਡਰਾਤ ਹੋ ਗਏ ਇਹਦਾ ਮਤਲਬ ਚਮੜੀ ਦਾ ਜੋਬਨ ਦਾ ਤੀਸਰਾ ਪ੍ਰਮਾਣ ਮੈਂ ਹੋਰ ਦੇ ਦੇਣਾ ਦੇਖੋ ਪਹਿਲਾਂ ਅਰਜ਼ ਕੀਤਾ ਚਮੜੀ ਦੀ ਆਪਣੀ ਖੌਮੇ ਜੋਬਨ ਦੀ ਆਪਣੀ ਖੌਮੇ ਇੱਥੋਂ ਤੱਕ ਕਈ ਵਾਰੀ ਜਦੋਂ ਬੰਦਾ ਜਵਾਨੀ ਦੇ ਨਸ਼ੇ 'ਚ ਹੁੰਦਾ ਹੈ ਪਿਆਰਿਓ, ਉਹ 37 ਗੁਣੀ ਬੰਦਿਆਂ ਦਾ ਵੀ ਨਿਰਾਦਰ ਕਰ ਦਿੰਦਾ, ਕਿਉਂਕਿ ਜਵਾਨੀ ਇੱਕ ਐਸਾ ਨਸ਼ਾ ਹੈ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਵੈਸੇ ਜਨਮ ਸਾਖੀ ਵਾਲੇ ਤਾਂ ਲਿਖਿਆ ਕਿ ਭਾਈ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਚਲੇ ਜਾ ਰਹੇ ਨੇ, ਇੱਕ ਨੌਜਵਾਨ ਘੋੜੇ ਤੇ ਅਸਵਾਰ, ਉਹਦੇ ਕੋਲ ਤਾਕਤ ਹੈ, ਉਹਨੇ ਆਪਣੀ ਕਮਰ ਕੱਸੇ ਦੇ ਨਾਲ ਇੱਕ ਬਹੁਤ ਤਿੱਖਾ ਖੰਜਰ ਬੰਨਿਆ ਤੇ ਨੰਗਾ ਖੰਜਰ ਮਿਆਨ ਵਿੱਚ ਨਹੀਂ ਕੱਪੜੇ 'ਚ ਲਪੇਟ ਕੇ ਨਹੀਂ, ਤੇ ਉਹ ਲੰਘਦੇ ਹੋਏ ਘੋੜੇ ਦੇ ਨਾਲ ਭਾਈ ਮਰਦਾਨਾ ਸਾਹਿਬ ਨੇ ਪਿੱਛੇ ਰਬਾਬ ਬੰਨੀ, ਉਹਨੇ ਜਾਣ ਬੁੱਝ ਕੇ ਘੋੜੇ ਰਾਹੀਂ ਧੱਕਾ ਮਰਵਾ ਦਿੱਤਾ। ਉਹ ਗਿਰਦੇ ਹੋਏ ਬਚੇ, ਥੋੜੀ ਜਿਹੀ ਦੂਰ ਗਿਆ ਉਹ ਘੋੜ ਸਵਾਰ ਜਿਹੜਾ ਜੋਬਨ ਦੇ ਨਸ਼ੇ ਵਿੱਚ ਮਸਤ ਸੀ, ਉਹ ਘੋੜਾ ਤੇਜ਼ੀ ਨਾਲ ਭਜਾਇਆ, ਘੋੜੇ ਦਾ ਪੈਰ ਥਿਲਕਿਆ, ਘੋੜਾ ਜ਼ਮੀਨ ਤੇ ਡਿੱਗਾ, ਉਹ ਬੰਦਾ ਉਹ ਨੌਜਵਾਨ ਸਿਰ ਪਰਨੇ ਡਿੱਗਾ ਜਿਹੜਾ ਆਪਣੀ ਲੱਕ ਨਾਲ ਕਮਰ ਨਾਲ ਉਹਨੇ ਤਿੱਖਾ ਖੰਜਰ ਬੰਨਿਆ ਸੀ, ਕੋਈ ਉਹਦੇ ਪੇਟ ਦੇ ਵਿੱਚ ਧਸ ਗਿਆ ਤੇ ਤੜਫ ਤੜਫ ਕੇ ਮੌਤ ਹੋ ਗਈ। ਸਤਿਗੁਰੂ ਕਹਿੰਦੇ ਦੇਖ ਓਏ ਮਰਦਾਨਿਆ, ਇਹਨੂੰ ਵੀ 4 ਘੜੀਆਂ ਪਹਿਲਾਂ ਇਸ ਖੰਜਰ ਦਾ ਤੇ ਇਸ ਜਵਾਨੀ ਦਾ ਬੜਾ ਮਾਣ ਸੀ, ਇਹਨੂੰ ਵੀ ਮਾਣ ਸੀ ਕਿ ਸੱਚ ਐਵੇਂ ਮੇਰਾ ਘੋੜਾ, ਮੇਰੀ ਜਵਾਨੀ, ਮੇਰਾ ਖੰਜਰ, ਉਹ ਵੀ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲਾਂ ਵਿੱਚ ਦਰਜ ਹੈ। ਹਜ਼ੂਰ ਨੇ ਫਰਮਾਇਆ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਜਵਾਨ ਬੰਦਾ ਤੇ ਬਾਂਕੇ ਘੋੜੇ ਦਾ ਸਵਾਰ। ਕਬੀਰ ਸਾਹਿਬ ਦੇ ਵੀ ਇਹ ਬੋਲ ਨੇ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ, ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ। ਇਹ ਜੋਬਨ ਦਾ ਮਾਨ। ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜਦੋਂ ਖੌਮੇ ਸੰਸਾਰ ਵਿੱਚ ਵਿਚਰਦੀ, ਸਭ ਤੋਂ ਵੱਡੀ ਬਿਮਾਰੀ ਇਹਨੂੰ ਐਵੇਂ ਆਪਣੇ ਆਪ ਨੂੰ ਵੱਡਾ ਹੀ ਬਣਾਉਣਾ ਚਾਹੁੰਦੀ, ਸਭ ਤੋਂ ਵੱਡੀ ਬਿਮਾਰੀ ਹੈ ਸੱਚ ਐਵੇਂ, ਹਰ ਬੰਦੇ ਨੂੰ ਨੀਵਾਂ ਸਮਝਣਾ ਚਾਹੁੰਦੀ। ਗੁਰੂ ਗ੍ਰੰਥ ਸਾਹਿਬ ਨੇ ਇਹ ਬਚਨ ਵੀ ਕਹੇ ਨੇ ਕਿ ਖੌਮੇ ਕਹਿੰਦੀ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ, ਆਪਣੇ ਆਪ ਨੂੰ ਬਹੁਤ ਦੀਰਘ ਦਾ ਅਰਥ ਵੱਡਾ ਸਮਝਦਾ ਤੇ ਲਗ ਮਾਤ ਸਾਣੇ ਸੰਪਰਦਾਇ ਵਿਦਵਾਨ ਅਰਥ ਕਰ ਦਿੰਦੇ ਸਨ। ਇੱਕ ਹੁੰਦਾ ਪੂਰਾ ਅੱਖਰ ਦੀਰਘ, ਇੱਕ ਹੁੰਦੀਆਂ ਨੇ ਲਗ ਮਾਤਰਾ, ਆਪਣੇ ਆਪ ਨੂੰ ਤੇ ਵੱਡਾ ਦੀਰਘ ਜਾਣਦਾ ਤੇ ਦੂਜਿਆਂ ਲਈ ਸ਼ਬਦ ਵਰਤਦਾ, ਇਹ ਤਾਂ ਲਗਾ ਮਾਤਰਾ ਜੀਆਂ ਨੇ, ਜਿਵੇਂ ਸਾਡੀ ਸ਼ਬਦਾਵਲੀ ਹੁੰਦੀ ਹੈ ਪੰਜਾਬੀਆਂ ਦੀ। ਮਹਾਰਾਜ ਕਹਿੰਦੇ ਨੇ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਚਾਰ। ਸਤਿਗੁਰੂ ਕਹਿੰਦੇ ਫਿਰ ਸੁਣਿਓ, ਕਹਿੰਦੇ ਨੇ ਜਿਹੜੇ ਲੋਕ ਬੋਲਾਂ ਕਰਕੇ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਦੂਜੇ ਪੱਲੇ ਕੀ ਕਹਿ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਬੰਦਿਆਂ ਨੂੰ ਸੱਚਮੁੱਚ ਦੋਜਕ ਵੀ ਸੜਦਿਆਂ ਦੇਖੇ। ਦੂਸਰਾ ਬਚਨ ਕਿਹਾ ਜਿਹੜੇ ਮਨ ਕਰਕੇ ਵੀ ਫੁਰਨਾ ਬਣਾਉਂਦੇ ਨੇ ਕਿ ਸੱਚ ਐਵੇਂ ਮੈਂ ਸਭ ਤੋਂ ਵੱਡਾ, ਸਤਿਗੁਰੂ ਕਹਿੰਦੇ ਨੇ ਉਹ ਬੰਦੇ ਮੈਂ ਦੋਜਕ ਵਿੱਚ ਡੱਗਦੇ ਦੇਖੇ ਨੇ। ਜਿਹੜੇ ਕਰਮਾਂ ਕਰਕੇ ਵੀ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਹਜ਼ੂਰ ਕਹਿੰਦੇ ਨੇ ਉਹ ਬੰਦੇ ਵੀ ਅਸੀਂ ਦੋਜਕ ਦੀ ਅੱਗ ਵੀ ਸੜਦੇ ਦੇਖੇ, ਕਿਉਂਕਿ ਇਸ ਖੌਮੇ ਨੇ ਇਹ ਕਹਿ ਦਿੱਤਾ ਮੇਰੇ ਤੋਂ ਵੱਡਾ ਕੋਈ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ।
2: सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी। प्रोग्राम का यह हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨ੍ਹੇ ਪੜ੍ਹ ਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

परम सन्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। ए मनुखा जन्म अमोलक है, इस नूं एवें व्यर्थ अकारथ ना गवा जायो। जे तुहाडे मन च ए वे कि असी बहुत जिंदगी च ऐसे पाप कर्म कीते ने जिस दा किसी नूं पता नहीं, सिर्फ मैं ही जानना, ते महाराज कहिंदे ने इस गल नूं भी लै के ढेंदी कला च ना जाओ, ओह पतता नूं पवित्र करन वाला है। जे ए सोचो भी मैं मायक तौर ते बहुत गरीब हां, ते सतगुरु कहिंदे ने इस गल्लों घबराओ ना, उस दे दर ते बाहर दी अमीरी दा कोई अर्थ नहीं। ओह गरीबां दा बंधप है, पापियां नूं पवित्र करदा है, ओदी सरन विच आ जाओ। फिर नाल इक उदाहरण देंदे ने, जिहड़ी हाथी दी उदाहरण अक्सर गुरु तेग बहादुर वरतदे आ कि गज हाथी नूं तंदवे दी गिरफ्त विच आए नूं परमेश्वर ने बचा दिता। उस तो बाद हजूर कहिंदे तुसी गुरमुख बन जाओ ते मुक्ति दा रस्ता अपने आप मिल जाए। पर गुरमुख बनण लई परमात्मा दे गुण गाओ, ओदी सरन विच आओ, माया दा मोह अंदर दे हंकार नूं त्याग के पार ब्रह्म परमेश्वर दी बंदगी करो। यह है अज दी विचार दा विशा। सतगुरां ने पहली जो रहाओ दी तुक दो तुकां ने, इस दे अखरी अर्थ ने साधो। रोज असी कर रहे हां साधना करन वाले, परमेश्वर दे घर नूं मुहब्बत करन वाले, जां जिन्हां ने अपनी जिंदगी दा निशाना जां मंजिल ਇਹ ਮਿਥੀ ਹੈ ਕਿ ਇਸ ਦੇਹੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਤੱਕ ਪਹੁੰਚਣਾ ਹੈ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਭਲੇ ਪੁਰਖੋ ਗੋਬਿੰਦ। ਗੋ ਦਾ ਅਰਥ ਹੈ ਧਰਤੀ ਤੇ ਬਿੰਦ ਦਾ ਅਰਥ ਹੈ ਸਹਾਰਾ। ਉਂਝ ਵੈਸੇ ਬਾਣੀ ਚ ਗੋਬਿੰਦ ਸ਼ਬਦ ਵੀ ਆਇਆ ਹੈ, ਤੇ ਆਮ ਤੌਰ ਤੇ ਗੋਬਿੰਦ ਸ਼ਬਦ ਦੀ ਲਫ਼ਜ਼ ਦੀ ਵਰਤੋਂ ਸ਼੍ਰੀ ਕ੍ਰਿਸ਼ਨ ਜੀ ਵਾਸਤੇ ਵੀ ਕੀਤੀ ਜਾਂਦੀ ਹੈ। ਪਰ ਇੱਥੇ ਗੋਬਿੰਦ ਦਾ ਅਰਥ ਕਰਾਂਗੇ ਧਰਤੀ ਦਾ ਸਹਾਰਾ, ਧਰਤੀ ਨੂੰ ਆਸਰਾ ਦੇਣ ਵਾਲਾ। ਜਿਹੜਾ ਧਰਤੀ ਨੂੰ ਸਹਾਰਾ ਦੇ ਰਿਹਾ ਹੈ, ਸਾਧੋ ਗੋਬਿੰਦ ਕੇ ਗੁਣ। ਇੱਥੇ ਲਫ਼ਜ਼ ਗੁਣ ਨਹੀਂ ਆਇਆ, ਇੱਥੇ ਸ਼ਬਦ ਹੈ ਗੁਣ। ਉਂਝ ਗੁਣ ਸ਼ਬਦ, ਗੁਣ ਸ਼ਬਦ ਇਹਦੇ ਬਹੁ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸਮ ਅਰਥ ਨਹੀਂ, ਬਹੁ ਅਰਥ ਨੇ। ਸਮ ਅਰਥ ਦਾ ਹੁੰਦਾ ਇੱਕ ਸ਼ਬਦ ਦਾ ਇੱਕੋ ਜਿਹਾ ਅਰਥ। ਮੈਂ ਸਿਰਫ ਦੋ ਕੁ ਉਦਾਹਰਣਾਂ ਦੇਣਾ ਵਾ। ਇੱਕ ਇੱਥੇ ਗੁਣ ਦਾ ਲਫ਼ਜ਼ੀ ਅਰਥ ਵੈਸੇ ਗੁਣ ਹੀ ਹੈ, ਕਿਉਂਕਿ ਸਾਡੀ ਸ਼ਬਦਾਵਲੀ ਵਿੱਚ ਅਸੀਂ ਨਾਣਾ ਬੋਲਨੇ ਆ ਕਿ ਰੱਬ ਦੇ ਗੁਣ ਗਾਓ। ਪਰ ਭਾਵੇਂ ਇੱਥੇ ਨੰਨੇ ਨਾਲ ਲਿਖਿਆ ਹੈ, ਇਹਦਾ ਅਰਥ ਹੈ ਸਿਫਤੋ ਸਲਾਹ ਕਰਨੀ, ਉਹਦੀ ਕੀਰਤੀ ਕਰਨੀ ਜਾਂ ਉਹਦਾ ਯਸ਼ ਕਰਨਾ, ਉਹਦਾ ਜਸ ਕਰਨਾ। ਇਹ ਅਸੀਂ ਕਹਾਂਗੇ ਗੁਣ। ਉਂਝ ਗੁਣ ਦਾ ਲਫ਼ਜ਼ੀ ਅਰਥ ਪਰਉਪਕਾਰ ਵੀ, ਪਰਉਪਕਾਰ ਵੀ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਉੱਥੇ ਹਜ਼ੂਰ ਨੇ ਪਰਉਪਕਾਰ ਅਰਥ ਕੀਤਾ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ ਸਾਧੋ ਪਰਮਾਤਮਾ ਦੇ ਗੋਬਿੰਦ ਦੇ ਗੁਣਾਂ ਨੂੰ ਤੁਸੀਂ ਗਾਓ। ਪਰ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਉਹ ਗੱਲ ਨਹੀਂ ਢੁਕਦੀ। ਜੇ ਕਿਸੇ ਸੈਕਿੰਡ ਪਰਸਨ ਨੂੰ ਦੂਜੇ ਨੂੰ ਸੰਬੋਧਨ ਕਰਨਾ, ਤੇ ਫਿਰ ਉੱਥੇ ਸ਼ਬਦ ਚਾਹੀਦਾ ਹੈ ਗੱਗਾ ਕੰਨਾ ਵਾਵਾ ਹਾਏ ਨੂੰ ਔਂਕੜ ਗਾਵੋ, ਤੁਸੀਂ ਗਾਓ। ਇੱਥੇ ਹੈ ਊੜੇ ਨਾਲ ਸਾਧੋ ਗੋਬਿੰਦ ਕੇ ਗੁਣ ਗਾਵੋ। ਅਕਸਰ ਜਦੋਂ ਜਿੱਥੇ ਊੜਾ ਬੰਦ ਹੋਵੇਗਾ ਉੱਥੇ ਫਸਟ ਪਰਸਨ ਹੋਵੇਗਾ, ਮੈਂ ਗਾਵਾਂ। ਸਿਮਰੋਂ ਸਿਮਰ ਸਿਮਰ ਸਿਮਰ ਪੜ੍ਹਨੇ ਜਿਹੜੇ, ਸਿਮਰੋਂ ਸਿਮਰ ਸਿਮਰ ਸੁਖ ਪਾਵਾਂ, ਪਾਵਾਂ ਹੈ ਮੈਂ ਪਾਵਾਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਅਸੀਂ ਬਿਲਕੁਲ ਉਹ ਕਾਨੂੰਨ ਲਾਗੂ ਨਹੀਂ ਕਰਦੇ। ਇੱਥੇ ਜੋ ਸਤਿਗੁਰਾਂ ਨੇ ਲਿਖਿਆ ਅਸੀਂ ਉਸ ਹਿਸਾਬ ਦੇ ਨਾਲ ਅਰਥ ਕਰ ਰਹੇ ਹਾਂ। ਮੈਂ ਤਾਂ ਅਰਜ਼ ਕਰਾਂ, ਹੋ ਸਕਦਾ ਕਈ ਬੰਦੇ ਗ੍ਰਾਮਰ ਦੇ ਬਹੁਤ ਮਾਹਿਰ ਹੋਣ,
ਘਰਾਂ ਚੋਂ ਸੁਣਦੇ ਹੋਣ ਤੇ ਇਹ ਸਮਝਣਗੇ ਵੀ ਇਹ ਕੀ ਅਰਥ ਕਰੀ ਜਾ ਰਿਹਾ। ਮੈਂ ਇਸ ਕਰਕੇ ਨਹੀਂ ਸਾਂ ਕਰ ਰਿਹਾ ਗੱਲ ਵੀ ਮਤਾਂ ਕੋਈ ਸਮਝੇ ਵੀ ਇਸ ਬਾਰੇ ਜਾਣਕਾਰੀ ਨਹੀਂ, ਸਤਿਗੁਰਾਂ ਨੇ ਮਿਹਰ ਕੀਤੀ, ਪਰ ਅਸੀਂ ਜੋ ਪੜ੍ਹਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆਹ ਸਾਡਾ ਜਿਹੜਾ ਵੇਲਾ ਮਿਲਿਆ। ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ ਅਰਥ ਕਰਨ ਲਈ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ ਗਵਾਵੋ, ਦੋ ਵਾਵੇ ਆਏ ਆ ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਓ ਦੀਆਂ ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿੱਚ ਵੀ ਮਿਲਦਾ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਸੁਣੀਂਦਾ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕੰਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਹੈ ਸਾਰਿਆਂ ਦਾ ਸਰਦਾਰ ਹੈ, ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਹੈ ਅਸਾਈਅਤ ਵਿੱਚ ਆਵਾਗੁਣ ਕਦੋਂ ਮੰਨਦੇ ਹੈ? ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ, ਉਹ ਵੇਟ ਕੀਤੀ ਜਾ ਰਹੀ ਹੈ। ਬੌਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਸ਼ਬਦ ਕਿਉਂ ਕਿਹਾ? ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ, ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ? ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨੀ ਹੁੰਦਾ, ਸਤਿਗੁਰੂ ਕਿਵੇਂ ਭੁੱਲੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਹੈ, ਇੱਕ ਵਿਯੋਗ ਸ਼ਬਦ ਹੈ। ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੁਨੀਆਂ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ, ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸੰਯੋਗ ਵਿਯੋਗ ਦੋਏਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏਕਾਰ ਚਲਾਵੇ। ਲਿਖ ਹੈ ਆਵਹਿ ਭਾਗ। ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ ਭਾਵੇਂ ਡਾਰਵਿਨ

ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਅਰਜੀਓ, ਤੇ ਨਾਲ ਇਹ ਵੀ ਕਹਿੰਦੇ ਹਾਂ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਹਾਂ, ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਇਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ ਹੈ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ, ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨੀ ਕਿਹਾ, ਅੰਬ ਦਾ ਰੁੱਖ ਨੀ ਕਿਹਾ, ਅਨਾਰ ਦਾ ਨੀ ਕਿਹਾ, ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨੀ ਕਿਹਾ, ਟਾਲੀ ਦਾ ਨੀ ਕਿਹਾ, ਤੇ ਮਹਾਰਾਜ ਨੂੰ ਇੱਥੇ ਸਿੱਧਾ ਲਫ਼ਜ਼ ਵਰਤਿਆ ਹੈ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨੀ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿੱਚ। ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ। ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤਾਂ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ, ਉੱਥੇ ਦੱਸਦੇ ਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵੱਧਦਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਸ਼ਬਦ ਵਰਤਿਆ ਭਾਈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ, ਇਹਦੇ ਵਿੱਚ ਦੁੱਧ ਦੇਣ ਵਾਲੇ ਵੀ, ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ, ਸਾਰੀਆਂ ਜੂਨਾਂ ਇਸੇ ਲਫ਼ਜ਼ ਵਿੱਚ ਸਮਾ ਗਈ। ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਰਹੇ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁੱਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁੱਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇਹ ਦੇ ਦਿੱਤੀ। ਉਂਜ ਮਾਨਵੀ ਦੇਹੀ ਵੇਲੇ ਵੀ ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ। ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੋਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨੀ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਜਾਣੇ, ਜਦੋਂ ਸਾਡਾ ਜਨਮ ਨੀ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬੋਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾ, ਕਰੋੜਾਂ ਵੀ ਨੀ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨੀ ਮਿਲੀ। ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿੱਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਇਹ ਵੈਸੇ ਤੇ ਪਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ। ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆਦਾ ਚ ਲਿਖਿਆ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲਓ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨਹੀਂ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਏ, ਕਈ ਜਨਮ ਗਰਭ ਗਿਰ ਖਿਰਿਆ। ਮਹਾਰਾਜ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ, ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ, ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸੰਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਹੈ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਹੋ ਬੜੀ, ਜਿੱਥੇ ਅਮੋਲਕ ਆਇਆ ਨਾ ਉੱਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨੀ ਛੇਤੀ, ਹੋਏ ਨਾ ਬਾਰ ਬਾਰ, ਜਿਉਂ ਬਨ ਫਲ ਪਾ ਕੇ ਭੂਏ ਗਿਰੈ,
ਜਿਵੇਂ ਜੰਗਲ ਦੇ ਵਿੱਚ

0: ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਸੱਚ ਇਹ ਵੇ ਕਿ ਭਲੇ ਪੁਰਖੋ, ਪੱਕੇ ਕੋਈ ਫਲ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇੱਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ ਇੱਥੇ ਤੇ ਕਹਿੰਦੇ ਆ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ, ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਲ। ਪਰ ਸੱਚ ਇਹ ਵੇ ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਗਿਆ ਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੰਭ ਦੇ ਪਾਈ ਵਡਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੇ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ, ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇ ਮਿਲਦੀ ਹੋਈ। ਇਹ ਵਡਭਾਗੀ ਹੈ, ਦੁਲੰਭ ਦੇ ਪਾਈ ਵਡਭਾਗੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ ਕਿ ਖਾ ਲਓ ਪੀ ਲਓ ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨਾ ਜੀ ਇਹ ਧਰਮ ਦੀ ਗੱਲ, ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ ਇਹ ਕਹਿੰਦੇ ਆ ਨਾ, ਸਭ ਕੁਝ ਆਹੀ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੇ, ਉਹ ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ ਗੁਰਦੁਆਰੇ ਰੋਜ਼ ਬਹਿੰਦੇ ਆ, ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ। ਇੱਕ ਸਵਾਲ ਉੱਠਦਾ ਜੀ ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜਕ ਹੈ, ਬਹੁਤ ਅਸਚਰਜਕ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ ਰੂਹ ਦੀ, ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ, ਸੱਚ ਇਹ ਵੇ ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਈਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇਹ ਧਾਰਨ ਕਰਨ ਵਾਸਤੇ, ਇਹ ਨਹੀਂ ਕੋਦਮ ਮਿਲ ਜਾਏ ਸਾਡੇ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸਾਡੇ ਪਰਿਵਾਰ ਵਿੱਚ ਹੀ ਘਟਨਾ ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ ਪਹਿਲੇ ਪਹਿਲੇ ਘਰਾਂ ਵਿੱਚ ਜਾਂਦਾ ਉਹ, ਤੇ ਹੈਰਾਨਗੀ ਦੀ ਗੱਲ ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ ਅਮੋਲਕ ਹੈ, ਫਿਰ ਇਸਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਣ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ ਜ਼ਿੰਦਗੀ ਇਹ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ, ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਫ਼ਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ, ਜੋ ਸਾਡੀ ਮਰਿਆਦਾ ਹੈ, ਮਧਾਵਣੀ ਵੀ ਪੜ੍ਹਨੇ, ਆਨੰਦ ਸਾਹਿਬ ਵੀ ਪੜ੍ਹਨੇ, ਸਾਰੇ ਅਸੀਂ ਆਨੰਦ ਸਾਹਿਬ ਤੋਂ ਬਾਅਦ ਮਧਾਵਣੀ ਪੜ੍ਹਨੇ, ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ, ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾ ਦੇ ਕਾਹਦੇ ਲਈ ਹੈ। ਅਰਥ ਨਹੀਂ ਮੈਂ ਕਰਾਂਗਾ, ਸਿਰ ਪੜ੍ਹ ਦੇਣਾ। ਰਹਿ ਰਾਜ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਮਨੁੱਖਾ ਦੇ ਮਿਲੀ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ, ਏਦੋਂ ਵੱਡੀ ਗੱਲ ਕੀ ਹੋਵੇਗੀ? ਕਿ ਗੁਰੂ ਅਰਜਨ ਦੇਵ ਕੋਈ ਝੂਠ ਬੋਲ ਰਹੇ ਆ, ਉਹ ਸਾਨੂੰ ਐਵੇਂ ਭਰਮਾ ਰਹੇ ਨੇ, ਸਾਡਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਿਜਾਣਾ ਚਾਹੁੰਦੇ ਆ? ਨਹੀਂ, ਉਹ ਕਹਿ ਰਹੇ ਨੇ ਭਈ ਪ੍ਰਾਪਤ, ਤੈਨੂੰ ਖੁਸ਼ਕਿਸਮਤ ਹੈ, ਤੂੰ ਤੈਨੂੰ ਮਿਲੀ ਹੈ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ, ਬਾਕੀ ਜਿੰਨੇ ਕੰਮ ਕਰਨਾ ਪਏ ਇਹ ਕੰਮ ਅੱਗੇ ਕੰਮ ਨਹੀਂ ਆਉਣੇ ਜੋ ਦੁਨਿਆਵੀ ਨੇ। ਪਰਸੋਂ ਸ਼ਾਇਦ ਕਥਾ ਕਰ ਰਹੇ ਸੀ, ਆਇਆ ਸੀ ਸ਼ਬਦ, ਮੈਂ ਬੇਨਤੀ ਕੀਤੀ ਸੀ ਸੇਵਾ ਵੀ ਇੱਕ ਕਰਮਕ ਹੈ ਤੇ ਬਾਹਰ ਆਪਾਂ ਜਿਹੜਾ ਕੰਮ ਧੰਦਾ ਰੋਟੀ ਲਈ ਕਰਨੇ ਆ ਢਿੱਡ ਲਈ ਉਹ ਵੀ ਕਰਮਕ ਹੈ, ਚੰਗਾ ਧਰਮ ਦੀ ਕਿਰਤ ਹੈ, ਪਰ ਸੇਵਾ ਨਾਲ ਜਿਹੜਾ ਕੀਤਾ ਹੋਇਆ ਫਿਜ਼ੀਕਲ ਵਰਕ ਹੈ ਉਹ ਕੇਵਲ ਕਰਮ ਨਹੀਂ ਰਹਿੰਦਾ, ਉਹ ਰੂਹਾਨੀਅਤ ਦਾ ਆਚਰਣ ਬਣ ਜਾਂਦਾ। ਪਿਛਲੇ ਦਿਨ ਕਿਹਾ ਸੀ ਇੱਥੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਮੇਰਾ ਮਨ ਕਹਿੰਦਾ ਵੀ ਅਵਰ ਦਰਤ ਕਿਤੇ ਇਹ ਤਾਂ ਨਹੀਂ ਕਿ ਰੱਬ ਨੂੰ ਛੱਡ ਕੇ ਜਿੰਨੇ ਵੀ ਕੰਮ ਕਰਨਾ ਪਿਆ ਭੁਲਾ ਕੇ ਕਿਸੇ ਅਰਥ ਨਹੀਂ ਆਉਣੇ। ਅਵਰ ਕਾਜ ਭਾਵੇਂ ਅਸੀਂ ਬਾਕੀ ਕੰਮ ਹੀ ਕਹਾਂਗੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੈ ਕਿਸੇ ਦੇਵਤੇ ਦਾ ਨਹੀਂ, ਕਿਸੇ ਕੀਰਤਨ ਦਾ ਨਹੀਂ, ਕੇਵਲ ਦਾ ਅਰਥ ਹੈ ਕੇਵਲ ਤਾਂ ਕੇਵਲ ਅਕਾਲ ਪੁਰਖ। ਸਾਧ ਸੰਗਤ ਭੱਜ ਕੇਵਲ ਨਾਮ, ਸਰੰਜਾਮ ਲਾਗ, ਸਰੰਜਾਮ ਦਾ ਅਰਥ ਉਦਮ ਕਰ, ਪੁਰਖਾਰਥ ਕਰ, ਤੂੰ ਲੱਗ ਇਸ ਆਹਰ ਵਿੱਚ ਕਾਹਦੇ ਲਈ, ਸਰੰਜਾਮ ਲਾਗ ਭਵ ਜਲ ਤਰਨ ਕੈ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਗੀਲਾ ਕਰ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਮੈਂ ਬੇਨਤੀ ਕਰਾਂ ਹੁਣ ਇਹ ਸ਼ਬਦ ਪੜ੍ਹ ਕੇ ਨਾ, ਤੇ ਫਿਰ ਆਪਾਂ ਸੋਹਿਲਾ ਸਾਹਿਬ ਵਾਲਾ ਪੜ੍ਹਾਂਗੇ, ਤੁਸੀਂ ਦੇਖਿਓ ਜੋ ਕੁਝ ਇਹਦੇ ਵਿੱਚ ਕਹਿ ਇਸੇ ਸ਼ਬਦ ਦੀ ਵਿਆਖਿਆ ਸੋਹਿਲਾ ਸਾਹਿਬ ਦੇ ਸ਼ਬਦ ਚ ਕੀਤੀ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅੱਗੇ ਸਤਿਗੁਰੂ ਨੂੰ ਪੁੱਛੀਏ ਕਿਉਂ ਵਿਅਰਥ ਚਲਾ ਗਿਆ, ਕਿਉਂ ਵਿਅਰਥ ਚਲਾ ਗਿਆ। ਅੱਗੇ ਫਿਰ ਸਤਿਗੁਰੂ ਕਹਿੰਦੇ ਇਸ ਕਰਕੇ ਵਿਅਰਥ ਗਿਆ, ਫਿਰ ਸ਼ਬਦ ਕਹਿ ਜਪ ਤਪ ਸੰਜਮ ਧਰਮ, ਇਹ ਚੀਜ਼ਾਂ ਕਮਾਈਆਂ ਨੇ, ਜਪ ਸਤ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਹਿ। ਦੋ ਤੁਕਾਂ ਵਿੱਚ ਸਾਡੀ ਰੂਹਾਨੀਅਤ ਭਰ ਦਿੱਤੀ ਕਿ ਜੇ ਤੂੰ ਭਵ ਸਾਗਰ ਨੂੰ ਤਰਨਾ ਇਹਨਾਂ ਚੀਜ਼ਾਂ ਨੂੰ ਚੇਤੇ ਰੱਖੀ, ਜੇ ਇਹ ਛੱਡ ਦਿੱਤੀਆਂ ਤੇ ਸਭ ਕੁਝ ਅਕਾਰਥ। ਅਕਾਰਥ ਜਪ ਦਾ ਅਰਥ ਪਰਮੇਸ਼ਵਰ ਦਾ ਸਿਮਰਨ। ਆਪ ਨੂੰ ਕਈ ਵਾਰੀ ਅਰਜ਼ ਕੀਤੀ ਹੈ ਜਪ ਦਾ ਖੰਡਨ ਵੀ ਹੈ ਤੇ ਜਪ ਦਾ ਮੰਡਨ ਵੀ ਹੈ ਬਾਣੀ ਚ। ਗੁਰੂ ਸ਼ਬਦ ਦਾ ਬਲਿਆਰ ਵੀ ਜਾਂਦੇ ਆ ਤੇ ਗੁਰੂ ਸ਼ਬਦ ਦਾ ਖੰਡਨ ਵੀ ਹੈ, ਸੰਯਮ ਦਾ ਖੰਡਨ ਵੀ ਹੈ ਤੇ ਸੰਯਮ ਦਾ ਮੰਡਨ ਵੀ ਹੈ। ਇੱਥੇ ਸਾਹਿਬ ਕਹਿੰਦੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਆਇਆ। ਗੁਰੂ ਦੀ ਸੇਵਾ ਨਹੀਂ ਕੀਤੀ, ਹਰੀ ਰਾਜੇ ਨੂੰ ਜਾਣਿਆ ਨਹੀਂ, ਕਹੋ ਨਾਨਕਾਮ ਨੀਚ ਕਰਮਾਂ, ਨੀਚ ਕਰਮ ਕੀਤੇ ਸਰਨ ਪਰੇ ਕੀ ਰਾਖੂ ਸ਼ਰਮਾ। ਫਿਰ ਬੇਨਤੀ ਹੁਣ ਇਹ ਸਭ ਨੂੰ ਸ਼ਬਦ ਚੇਤੇ ਵੇ, ਤੇ ਮੈਂ ਕਈ ਵਾਰੀ ਸੋਚਣਾ ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਜਿਹੜੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ, ਪਾਪ ਕੀਤੇ ਹੁੰਦੇ ਨੇ ਪਰ ਕਰ ਨਹੀਂ ਸਕਦੇ, ਗੁਰੂ ਸਾਹਿਬ ਨੇ ਉਹ ਵੀ ਸ਼ਬਦ ਉਚਾਰਨ ਕਰ ਕਰਕੇ ਸਾਡੇ ਅੰਦਰ ਨੂੰ ਰੱਬ ਸਾਹਮਣੇ ਰੱਖ ਦਿੱਤਾ। ਹੁਣ ਉਸ ਵਿੱਚ ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸੌਣ ਲੱਗੇ ਤੇ ਨੀਂਦ ਮੌਤ ਦੀ ਤਰ੍ਹਾਂ ਹੁੰਦੀ ਹੈ, ਕੋਈ ਪਤਾ ਨਹੀਂ ਸਵੇਰੇ ਉੱਠੇ ਕਿ ਨਾ। ਹੋ ਸਕਦਾ ਇਹ ਨੀਂਦ ਇਹ ਰਾਤ ਆਖਰੀ ਰਾਤ ਹੋਵੇ, ਜੇ ਸਵੇਰੇ ਸੂਰਜ ਚੜ੍ਹੇ ਕਿਤੇ ਤੈਨੂੰ ਦਿਨੇ ਅੰਮ੍ਰਿਤ ਵੇਲੇ ਤੇਰੀ ਜਾ ਖੁੱਲ ਜਾਏ ਤੇ ਮੇਰਾ ਇੱਕ ਬੇਨਤੀ ਆ ਹੱਥ ਜੋੜ ਕੇ, ਤੈਨੂੰ ਹੁਕਮ ਨਹੀਂ ਮੈਂ ਕਰਦਾ, ਮੇਰੀ ਬੇਨਤੀ ਆ ਆ ਸਮਾਂ ਜਿਹੜਾ ਮਿਲਿਆ ਇਹਨੂੰ ਗਵਾ ਨਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਫਿਰ ਬੇਨਤੀ ਚ ਕੀ ਲੋੜ ਸੀ ਕਹਿਣ ਦੀ, ਜੇ ਪਹਿਲਾ ਸ਼ਬਦ ਕਹਿ ਭਾਈ ਪ੍ਰਾਪਤ ਮਾਨੁਕ ਦੇ ਗੁਰੀਆ ਤੇ ਇਹਦੇ ਚ ਕਹਿ ਰਹੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ ਇਹ ਵਕਤ ਸੰਤ ਦੀ ਗੁਰਮੁਖ ਦੀ ਸੰਤ ਸੰਗਤ ਦੀ ਸੇਵਾ ਕਰਨ ਦਾ, ਸੰਤ ਟਹਿਲ ਕੀ ਬੇਲਾ। ਅੱਗੇ ਗੁਰੂ ਜੀ ਕਹਿੰਦੇ ਇਆਂ ਖਾਟ ਚਲੋ ਹਰ ਲਾਹਾ, ਇਥੋਂ ਲਾਹਾ ਲੈ ਕੇ ਚੱਲ, ਇਆਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਖੇਲਾ। ਗੁਰਮੁਖੋ ਜਦੋਂ ਇਆਂ ਤੇ ਆਗੈ ਸ਼ਬਦ ਆ ਗਿਆ, ਇਹਦੇ ਸੰਬੰਧੀ ਸਾਨੂੰ ਸੋਚਣਾ ਚਾਹੀਦਾ ਵੀ ਐਵੇਂ ਭੁਲੇਖੇ ਚ ਨਾ ਰਹੀਏ, ਅੱਗੇ ਕੁਛ ਨੇ। ਗੁਰੂ ਕਹਿੰਦਾ ਜੋ ਇਆਂ ਕੀਤਾ ਉਹ ਅੱਗੇ ਮਿਲੇਗਾ, ਅਸੀਂ ਇਆਂ ਨੂੰ ਮੰਨਣ ਨੂੰ ਤਿਆਰ ਆ ਆਗੇ ਨੂੰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਬੀਤਾ, ਸੰਤ ਟਹਿਲ ਕੀ ਬੇਲਾ, ਇਆਂ ਕਾੜ ਚਲੋ ਕਰ ਲਾਹ ਆਗੈ ਬਸਨ ਸੁਵੇਲਾ, ਔਧ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ ਜਾ ਕੋ ਆਏ। ਭਈ ਪ੍ਰਾਪਤ ਮਾਨੁਖ ਦੇ ਗੁਰੀਆ ਕਾਹਦੇ ਲਈ ਤੂੰ ਆਏ, ਜਾ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏਗੋ। फेरा तेरा दोबारा फेरा नहीं होवेगा, तू अपने निज घर भी चला जाएगा। मैं आप नूं बेनती कीती, इस जिंदगी दा मनोरथ इहदा मकसद यही है कि बंदगी कर गुरु दे लड़ लग के। उंज तां अपने अपने हिसाब नाल सारे बंदगी करदे आ, अपने अपने गुरमत विच मैं आप नूं फिर बेनती करांगा, गुरमुखो भावे तुसी जिन्नी मर्जी बाणी पढ़दे हो सिमरन करदे हो चंगी गल उहदी बख्शिश है, पर फिर भी गुरु गोबिंद सिंह ने जिहड़ी सानूं जुगत दित्ती है ना, इह जुगत दित्ती है भी गुरु साहिब ने जदों इह अगों बख्शिश वरताई ना जी, खालसा जी नूं गुरु बनाया, पंजां विच वरत के गुरु पद दित्ता, असीं तां ही कहिंदे आ ना वी पंथ ते ग्रंथ दी गल चलदी। उत्थे सतगुरु दा जिहड़ा सिख्या देन दा, दिख्या देन दा, गुरमंत्र देन दा, नाम दृढ़ कराउण दा जिहड़ा अख्तियार सिर्फ एक गुरु जोत दे कोल सी ना, सतगुरु ने जोत गुरु ग्रंथ साहिब विच रख दित्ती शब्द विच, ते जुगती पंजां दे विच टिका दित्ती। पंज श्री साहिब लै के दीवान दी अगवाई नगर कीर्तन अगे चल सकदे आ, गुरु ग्रंथ साहिब नूं छड के पंज कट्ठे हो के बाटा नहीं तैयार कर सकते। मान लो पांच सिंह कट्ठे हो गए जी, बाटा लायो, कोई नहीं सी पंजे, गुरु साहिब कहिंदे आ तुहानूं सामने ओहदे सामने बहना पैणा है, शरीर तुहाडा है, जोत ओहदे विच है, जदों तुसीं बाटे विच जल पा के बाणी पढ़ोगे शरीर तुहाडे होणगे, मैं इहदे राहीं वरतांगा, ओह जोत तुहाडे विच पहलां अमृत संचार करे। गुरमुखो जदों पंजां जिहड़े सिंह लगदे आ, शायद सुनदे हो कदी उहनूं देखियो, जिस दिन अमृत संचार च लगदे आ रहतवान गुरु साहिब दी बाणी वाले होण, उस दिन उन्हां दे चेहरे दा जिहड़ा जलाल है कुछ वखरा ही हुंदा।
1: प्रोग्राम दा एह हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राईवॉल, रूफिंग, इंसुलेशन दे नाल नाल किसी भी प्रकार दे कस्टम मेटल, मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: मैं फिर एक बेनती करांगा जी, साडा मकसद है सी जे सिख कहौने आ अमृत नूं कट्टड़ता नाल संकीर्णता नाल ना जोड़ के देखो, अमृत नूं आत्मा दे सफर दे लई गुरप्रसाद दे रूप विच धारण करो। भी इस अंदर ने सफर करना है, गुरप्रसाद असी लैना है, गुरु दी कृपा लैनी है। हजूर सच्चे पातशाह महाराज ਉਹ ਕਹਿੰਦੇ ਨੇ ਵੀ ਜਦੋਂ ਹੁਣ ਗੁਰੂ ਨੇ ਮੰਤਰ ਦੇ ਦਿੱਤਾ, ਉਂਝ ਤਾਂ ਭਗਤੀ ਮੈਂ ਬੋਲਣਾ, ਸਾਰੇ ਆਪ ਜੀ ਬੋਲਦੇ, ਮੈਂ ਇਹਨੂੰ ਮੇਰੀ ਅੱਜ ਦੀ ਕਥਾ ਨੂੰ ਕੱਟੜਤਾ ਚ ਨਾ ਲਿਜਾਇਓ, ਮੇਰਾ ਮਕਸਦ ਇਹ ਸੀ ਵੀ ਦੇਹ ਮਿਲ ਗਈ। ਸਾਰੇ ਕਹਿੰਦੇ ਵਾਹਿਗੁਰੂ ਕਹੋ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਮਨਮੁਖ ਬੰਦੇ ਵੀ ਕਈ ਵਾਰੀ ਆਪ ਹੁਦਰੇ ਹੋ ਕੇ ਗੁਰੂ ਤੋਂ ਬਿਨਾਂ ਭਗਤੀ ਕਰਦੇ ਆ ਜਿਹੜੀ ਫਲੀਭੂਤ ਨਹੀਂ ਹੁੰਦੀ। ਮਨਮੁਖ ਭਗਤ ਕਰੈ ਬਿਨ ਸਤਿਗੁਰ, ਭਗਤ ਕਰੈ ਕਿਹਾ ਹੈ, ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਹਾ। ਸਤਿਗੁਰੂ ਤੋਂ ਬਿਨਾਂ ਭਗਤੀ ਕਿਵੇਂ ਹੋਵੇਗੀ? ਗੁਰ ਪ੍ਰਸਾਦ ਕਹਿ ਗੁਰਮੁਖੋ। ਇਸੇ ਕਰਕੇ ਪੂਰਾ ਗੁਰੂ ਗ੍ਰੰਥ ਸਾਹਿਬ ਕੂਕ ਕੂਕ ਕੇ ਇੱਕ ਗੱਲ ਨੂੰ ਸੈਂਕੜੇ ਵਾਰੀ ਕਹਿ ਰਿਹਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ। ਇੱਕ ਉਦਾਹਰਨ ਕਹਿ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਆਪਣਾ ਇਹ ਚੋਲਾ ਹਜ਼ੂਰ ਨੇ ਬਦਲਿਆ, 18 ਸਾਲ ਸਤਿਗੁਰੂ ਕਰਤਾਰਪੁਰ ਰਹੇ, ਤੇ ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ, ਚਲੋ ਸਤਿਗੁਰੂ ਤਰਸ ਕੀਤਾ ਉਸ ਦਿਨ, ਤੇ ਜੋ ਹੁਕਮਨਾਮੇ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਕਾਫੀ ਲੰਬੇਰਾ ਸਮਾਂ ਕਥਾ ਕੀਤੀ ਹਜ਼ੂਰ ਦੇ ਦਰਬਾਰ ਸਾਹਿਬ ਵਿੱਚ, ਉਹ ਦਰਬਾਰ ਸਾਹਿਬ ਹੀ ਕਹਿੰਦੇ। ਫਿਰ ਮਨ ਚ ਇੱਕ ਮੇਰੇ ਚ ਆਈ, ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਸਨ ਕਿ ਗੁਰੂ ਇੱਕ ਹੀ ਹੈ, ਜਿਹੋ ਜੀ ਤੁਹਾਡੀ ਭਾਵਨਾ ਨਾ ਗੁਰੂ ਉਹੀ ਹੈ। ਜਿਹੜਾ ਬੰਦਾ ਕਟਾਕਸ਼ ਦੇ ਤਰੀਕੇ ਨਾਲ ਪੜ੍ਹ ਲਿਆ ਉਹ ਆਪਣੇ ਹਿਸਾਬ ਨਾਲ ਤੁਕਾਂ ਕੱਢਦਾ, ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖ ਦਿੱਤਾ ਵੀ ਜਿਹੋ ਜੀ ਤੁਹਾਡੀ ਭਾਵਨਾ ਹੋਵੇਗੀ ਮੈਂ ਹੋ ਜਾਈਆਂ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉਪਰ, ਜੇ ਖਾ ਭਾਓ ਤੇ ਆ ਫਲ ਪਾਈਏ। ਜਿਹੋ ਜੀ ਤੁਹਾਡੀ ਭਾਵਨਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਗੁਰਤਾ ਗੱਦੀ ਦੇਣ ਲੱਗੇ, ਪਰਿਵਾਰ ਮਾਤਾ ਸੁਲੱਖਣੀ ਜੀ ਸਨ, ਹਜ਼ੂਰ ਦੇ ਦੋਨੋਂ ਬੇਟੇ ਸਨ, ਸਨਮਾਨਯੋਗ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਜਦੋਂ ਗੁਰਗੱਦੀ ਦੇਣ ਲੱਗੇ ਉੱਥੇ ਸਵਾਲ ਉੱਠਿਆ, ਜੀ ਬਾਪ ਆਪਣੇ ਪੁੱਤਰ ਨੂੰ ਵਿਰਾਸਤ ਸੌਂਪਦਾ ਹੈ। ਮਾਂ ਜੀ ਸੁਲੱਖਣੀ ਜੀ ਕਹਿੰਦੇ ਆ, ਸਤਿਗੁਰੂ ਆਪ ਜੀ ਦੇ ਬੇਟੇ ਉਹ ਸ਼ਬਦ ਸੁਣਨ ਵਾਲੇ ਨੇ। ਕਹਿਣ ਲੱਗੇ, ਸੁਲੱਖਣੀਏ ਮੇਰਾ ਅੰਦਰ ਤਾਂ ਭਾਈ ਲਹਿਣੇ ਕੋਲ ਹੀ ਹੈ, ਇਹ ਮੇਰੇ ਪੁੱਤਰ ਨੇ, ਗੁਰੂ ਅੰਗਦ ਦੇਵ ਹੀ ਹੋਵੇਗਾ, ਇਹਨਾਂ ਨੂੰ ਬਾਬੇ ਕੇ ਕਹਿਣਗੇ, ਪੁੱਤਰ ਨਾ ਮੇਰੇ। ਕਿ ਹੁਣ ਤਾਂ ਅਸੀਂ ਜੋ ਆਉਂਦਾ ਜਿੰਨੀ ਨਿੰਦਿਆ ਰੱਜ ਕੇ ਕਰਨੇ ਆ, ਵਾਹਿਗੁਰੂ ਸਾਨੂੰ ਬਚਾਏ ਜੀ। ਅਸੀਂ ਉਸ ਇਤਿਹਾਸ ਤੇ ਵੀ ਕਟਾਕਸ਼ ਕਰ ਰਹੇ ਹਾਂ ਜਿੱਥੇ ਬਾਬਾ ਸ੍ਰੀ ਚੰਦ ਵਰਗਿਆਂ ਨੂੰ ਇੰਨਾ ਸਨਮਾਨ ਮਿਲਿਆ। ਕਹਿੰਦੇ ਇਹ ਮੇਰੇ ਖੂਨ ਨੇ, ਮੇਰੇ ਪੁੱਤਰ ਨੇ। ਅਗਲੇ ਸ਼ਬਦ ਸੁਣਨ ਵਾਲੇ ਨੇ, ਕਹਿਣ ਲੱਗੇ ਅੰਨ ਦੀ ਪੈਸੇ ਦੀ ਇਹਨਾਂ ਘਰ ਕਦੀ ਕਮੀ ਨਹੀਂ ਰਹੇਗੀ, ਪੁੱਤਰ ਮੇਰੇ ਨੇ ਪਰ ਜਨਮ ਸਵਰੇਗਾ ਤਾਂ ਜੇ ਗੁਰੂ ਗੁਰੂ ਜਪਣਗੇ, ਅੰਨ ਦੀ ਕਮੀ ਨਹੀਂ ਰਹਿਣੀ। ਉੱਥੇ ਵੀ ਇੱਥੋਂ ਤੱਕ ਹੀ ਸ਼ਬਦ ਕਿਹਾ ਵੀ ਗੁਰੂ ਘਰ ਦੇ ਬੂਹੇ ਅੱਗੇ ਜੇ ਕੁੱਤਾ ਰੋਜ਼ ਬਹਿਣ ਲੱਗ ਪਵੇ ਬਰਕਤ ਉਹਦੇ ਵਿੱਚ ਵੀ ਆ ਜਾਂਦੀ, ਇਹ ਤਾਂ ਮੇਰੇ ਬੱਚੇ ਨੇ। ਗੁਰੂ ਕਰਕੇ ਹੋਏ ਸਵਾਨਾ, ਤਿੰਨ ਕੋ ਪੂਜਾ ਸਗਲ ਜਖਾਨਾ। ਅੰਨ ਪੈਸੇ ਦੀ ਕਮੀ ਨਹੀਂ, ਪਰ ਉੱਥੇ ਘਟਨਾ ਵਾਪਰੀ, ਉਹਦਾ ਜ਼ਿਕਰ ਕੁਝ ਵਿਦਵਾਨਾਂ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਹੱਥ ਚ ਟਕਾ ਪਕੜਿਆ। ਇਹ ਬੜਾ ਘੱਟ ਜ਼ਿਕਰ ਕੀਤਾ ਜਾਂਦਾ, ਸ਼ਾਇਦ ਮੇਰਾ ਖਿਆਲ ਪਿਆਰਾ ਸਿੰਘ ਪਦਮ ਉਹਨਾਂ ਨੇ ਕੀਤਾ। ਉਹ ਕਹਿੰਦੇ ਨੇ, ਹਜ਼ੂਰ ਪੁੱਛਦੇ ਨੇ ਸਭ ਨੂੰ ਮੇਰੇ ਹੱਥ ਚ ਕੀ ਹੈ, ਤੇ ਸਾਰੇ ਕਹਿੰਦੇ ਨੇ ਮਹਾਰਾਜ ਟਕਾ ਹੈ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਟਕਾ ਹੈ। ਜਦੋਂ ਬਾਬਾ ਲਹਿਣਾ ਸਾਹਿਬ ਨੂੰ ਪੁੱਛਿਆ ਮੇਰੇ ਹੱਥ ਚ ਕੀ ਹੈ, ਕਹਿੰਦੇ ਨੇ ਹਜ਼ੂਰ ਦੇ ਚਰਨ ਪਕੜ ਲਏ। ਕਹਿੰਦੇ ਨੇ ਲਹਿਣੇ ਕੋਲ ਇੰਨੀ ਸਮਰੱਥਾ ਨਹੀਂ ਮੈਂ ਦੱਸ ਸਕਾਂ ਗੁਰੂ ਨਾਨਕ ਦੇ ਹੱਥ ਚ ਕੀ ਹੈ। ਹੁਣ ਦੇਖੋ ਭਾਵਨਾ ਨਾ, ਹੱਥ ਚ ਕੀ ਹੈ। ਕਹਿਣ ਲੱਗੇ ਸਾਰੇ ਤਾਂ ਦੱਸ ਰਹੇ ਨੇ ਟਕਾ, ਕਹਿੰਦੇ ਇੱਥੇ ਦ੍ਰਿਸ਼ਟਮਾਨ ਦਿਸ ਰਿਹਾ। ਫਿਰ ਕਹਿੰਦੇ ਦੱਸ ਅੱਗੇ ਸ਼ਬਦ ਕਹਿ, ਸਤਿਗੁਰੂ ਤੇਰੇ ਹੱਥ ਚ ਜਪ ਹੈ, ਤਪ ਹੈ, ਸੰਜਮ ਹੈ, ਸਿਮਰਨ ਹੈ, ਨਾਮ ਹੈ, ਸਭ ਕੁਝ ਕਹਿ ਕੇ ਅਖੀਰ ਤੇ ਗੱਲ ਮਕਾਈ, ਸਤਿਗੁਰੂ ਕਰੋੜਾਂ ਜਨਮਾਂ ਦੇ ਪਾਪੀ ਜੀਵ ਨੂੰ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਕਰਾਉਣ ਦੀ ਤਾਕਤ ਤੇਰੇ ਹੱਥ ਵਿੱਚ ਹੈ, ਇਹ ਤੇਰੇ ਵਿੱਚ ਸਮਰੱਥਾ ਹੈ। ਮੈਂ ਇਸ ਕਰਕੇ ਕਿਹਾ ਵੀ ਗੁਰੂ ਸਾਹਿਬ ਤੋਂ ਦਾਤ ਲੈ ਕੇ ਨਾਮ ਸਿਮਰਨ ਅਭਿਆਸ ਜਦੋਂ ਕਰਾਂਗੇ ਆਪਾਂ। ਸਤਿਗੁਰੂ ਨੇ ਕਿਹਾ ਵੀ ਇਹ ਮਾਨਕ ਜਨਮ ਅਮੋਲਕ ਹੈ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਤੁਸੀਂ ਰੋਜ਼ ਇੱਕ ਪਾਠ ਕਰਦੇ ਹੋ, ਉਂਝ ਤਾਂ ਇਹਦੇ ਵਰਗੀ ਸਰਦਾਰੀ ਕੋਈ ਨਹੀਂ। 84 ਲੱਖ ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਪਰ ਨਾਲ ਕਹਿ ਦਿੱਤਾ ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਇਸ ਪੌੜੀ ਤੇ ਜੋ ਨਰ ਚੁੱਕੈ महाराज कहते सो आए जाए दुख पाएगा आनंद साहब का ऐ पौड़ी ए शरीरा मेरिया इस जग में आए कह क्या तुद कर्म कमाया एदा मतलब कोई काम करना है ए शरीरा मेरिया इस जग में आए कह क्या तुद कर्म कमाया के कर्म कमाया तुद शरीरा जा तू जग में आया जिथे तू शब्द है ना जी मेरी एक बेनती उत्ते टिप्पी ला के तू ना करिया जी जिथे तू लिखिया तू पढ़ो क्योंकि तू लफ्ज़ जेड़ा है फारसी दा है जेड़ा मूल शब्द है ना वह तू नहीं वह तू ही है यह फारसी का लफ्ज तू भी हजूर ने इतने शब्द वरत्या ए शरीरा मेरिया इस जग में आए कह क्या तुद कर्म कमाया के कर्म कमाया तुद शरीरा जा तू जग में आया जिन हर तेरा रचन रचिया सो हर मन ना वसाया गुर प्रसादी करमन वसिया पूर्व लिखिया पाया अगे गुरु जी कहने बड़ा मूलक है कह नानक ए शरीर परवान को वाह जिन सतगुर स्यों चित लाया जिन्हें अपना चित सतगुरु न ला लिया मैं आप नू पहली बेनती कीती भी ए बड़ा अमोलक जे नहीं जे लभदा हुण वेखो बीमारी पई है ना मैं सच कहना है ते निक्का जिहा जीव ही ना कि वार वार आपां इहदी गल कर रहे निक्की कीड़ी मैं कल रख है एक निक्की जी कीड़ी च ओ ताकत रख दित्ती कीड़ा ही कहोगे ना है गुरबाणी दी नजर च ही है ना फिर बंदा क्यों भज रहे दा मतलब मनुखा दे बड़ी कीमती है हजूर ने कहा भी इनू तुसी की करो फिर बचन कीतो ने गोविंद दे गुण गाओ हुण इत्थे मैं थोड़े जे अर्थ करने चाहना गुण भाई साहब भाई नंद लाल साहब जी ने तां ए गुरु जे गजलां सी जदों पढ़ने आ ते उहदे विच इक बचन कहे पहली गजल दा पहला शेर ही है हवाए बंदगी अवुरद दर वजूद मरा वगर न जोके चुनी आमदन नाबूद मरा इहदे अखरी अर्थ थोड़े जे आपां कर लैने आ हवाए इहदा अर्थ तांग इच्छा बंदगी हे गुरु गोबिंद सिंह जी मैं इस शरीर च आया इस करके नहीं आया मैं दीवान बनना सी क्योंकि इन्हां दा परिवार दीवान सन इस करके नहीं आया मैं विद्वान बनना सी इस करके नहीं आया मैं बहुत सारी दौलत कमा के अपना नाम बनाना सी मैं इस वजूद विच इस शरीर विच इस ढांचे विच तां आया मैनूं पता लगा मेरा महबूब पंजां तत्तां दे ढांचे भी चले ते मैं भी ओ शरीर लेके आया ते आया सिर्फ तेरी बंदगी करन वास्ते इहदे थोड़े जे अर्थ ने जी हवाए दा अर्थ हो गया हवश तांग हवश दा अर्थ ना करिए तांग कर ली सौखा रहेगा हवाए बंदगी तेरी बंदगी दी तांग रब जी हवाए बंदगी अवुरद अवुरद अर्थ मेनू लेके आई मैं इस करके जन्म लिया भी मैं तेरी बंदगी करांगा हवाए बंदगी अवुरद दर दर अर्थ दा विच एक दर अर्थ है दरवाजा फारसी विच दर अर्थ है विच जे आप पढ़ दे यक अर्ज गुफ्तम पेश तो दर गोश कन विच इत्थे दर अर्थ विच हवाए बंदगी अवुरद दर वजूद ए जीव नाल कह जे नाल नहीं जां जोए नाल नहीं वजूद मैं इस करके ऐस वजूद विच आया वां मैं तां आया तेरी बंदगी करनी हवाए बंदगी अवुरद दर वजूद मरा असी पंजाबी च कहांगे मरा दर ते मर परा मर जा ए शब्द फारसी विच मा रा इहदा अर्थ है मैं नू मरा दर ना मेनू हवाए बंदगी अवुरद दर वजूद मरा मैं इस वजूद विच तां आया तेरी बंदगी दी तांग लैके आई वगर न जोके जोके दा अर्थ है शौक वगर न जोके जोके चुनी चुनी दर ते अजेहा नाबूद मरा मेनू कोई शौक नहीं एडी वड्डी देह चुक के तुरिया फिरा मैं कुछ शौक इस करके नहीं आया मैं जीव दा रस इंद्रियां दा रस भोगांगा मैं इस करके आया महबूब तेरे जमाने च आया तेरी भगती करन वास्ते आया इहदा मतलब शरीर बंदगी लिखे हवाए बंदगी अवुरद दर वजूद मरा वगर न सूके चुनी आमदन नाबूद मरा हुण सतगुरु अगे बचन कर रहे ने साधो मैं तां दूजी तुक पहला लै ली सी भी अमोलक है करना की है साधो गोविंद के गुण गावो शब्द आ गया गुण हुण गुण गावो दा मतलब की है एक तां गुण गावो दा गाउण दा संबंध कीर्तन नाल है भी तुसी उस नूं गाओ गुरमुखो आप जिहड़ा सतगुरु दा बाणी दा पाठ कर दिओ ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖਾ ਹੈ। ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ, ਸੱਚੀ ਨੂੰ ਲੋਕੀ ਲੜ ਪੈਂਦੇ ਜੇ ਵੀ ਤੁਸੀਂ ਸਾਡਾ ਜ਼ਿਕਰ ਨਹੀਂ ਸੀ ਕੀਤਾ। ਮੈਂ ਕਈ ਬੰਦੇ ਦੇਖੇ, ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ ਗੁਣ ਗਾਓ। ਨਹੀਂ ਪਿਆਰਿਓ, ਉਹਨੂੰ ਨਾ ਵੀ ਗਾਓ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਕਿਉਂ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈ। ਗੁਣ ਕਹਿ ਗੁਣੀ ਸਮਾਵਣਿਆ, ਮਹਾਰਾਜ ਕਹਿੰਦੇ ਗੁਣ ਕਹਿ ਕੇ ਗੁਣਾ ਵੀ ਸਮਾਜੀਦ ਹੈ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਤੇ ਜ਼ਰੂਰ ਅਸਰ ਕਰਨਗੇ। ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਤੇ ਕਿਉਂ ਕਹਿੰਦੇ ਆ? ਕਹਿਣਾ ਵਾਲੇ ਤੇਰੇ ਰਹਿ ਸਮਾਏ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਜਾਂ ਸਤਿਗੁਰੂ ਦਾ ਬਚਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੇ ਗੁਣ ਗਾਏ, ਤੇਰੀ ਸਿਫਤ ਕੀਤੀ, ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ, ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਗ ਜ਼ਰੂਰ ਹੈ, ਕਥਾ ਬੜੀ ਉੱਚੀ ਹੈ, ਕਥਾ ਵਿੱਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲ ਹੀ ਜਾਂਦੇ ਆ। ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ ਚਾਹੀਦਾ ਹੈ, ਤੇ ਇੱਥੋਂ ਦੀ ਜਿੰਨੀ ਸੰਗਤ ਕਹਿ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇਬੰਦੀ ਜਾਚ ਦੱਸੋ। ਜੇ ਇਹ ਨਾ ਬੈਠਿਆਗਾ ਸਟੇਜ ਤੇ ਕਿੰਨੇ ਸੁਣਨਾ ਹੈ? ਉਂਝ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਗਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ। ਬਿੰਦੀ ਦਰ ਸਮਝ ਗਏ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ ਤੇ ਸੱਚੀ ਹੁਣ ਕੋਈ ਨਹੀਂ ਜੀ, ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ? ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ। ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ, ਮਹਾਰਾਜ ਕਹਿੰਦੇ ਵੀ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ, ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ, ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਇਹ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਉਂਝ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਉਣਾ ਹੈ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ। ਪਹਿਲਾਂ ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿ ਲੱਗੇ ਜਾ ਹੁਣ ਸਾਰੀ ਦੁਨੀਆਂ ਵਿੱਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਪਾ ਦਿੱਤਾ। ਹੋਂ ਢਾਡੀ ਵੇਕਾਰ ਕਾਰੇ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹੋਂ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਿਉ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਉ ਕੈ ਵਾਰ ਧੁਰੋਂ ਭਰਮਾਇਆ। ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦੇ, ਉਹਦੀ ਬੰਦਗੀ ਕਰ। ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੀ ਜੀ, ਅਰਥਨ ਦੀ ਲੋੜ ਨਹੀਂ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ। ਭਾਈ ਸਾਹਿਬ ਕਰੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੋਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੋਸ਼ਾਕਾਂ ਦੀ ਕੋਈ ਕੀਮਤ ਨੀ, ਜ਼ੀਰੋ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤ ਅਜ਼ਮਾ ਜਿੰਨੀ ਮਹਾਦਰਤ ਮੈਂ ਕੀਤਾ ਚੰਦਰਮਾ ਤੇ, ਮਾਈ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੋਸ਼ਾਕ ਨਹੀਂ ਕਰ ਸਕੇ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ, ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਹੈ, ਰਾਗ ਚ ਕੋਈ ਗਾ ਰਿਹਾ ਹੈ, ਰਾਗ ਅੱਲਾ ਦੀ ਸੱਦ, ਸੱਦ ਸਮਝਿਆ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਇਹਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪੇ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਇਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ, ਤੁਮ ਦਾਤੇ ਧਨਾਸਰੀ ਰਾਗ ਨਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ? ਇਹ ਗੁਣ ਨੇ ਨਾ ਸਾਰੇ, ਆ ਤੇਰੇ ਗੁਣ ਨੇ। ਤੁਮ ਦਾਤੇ, ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ, ਦਾਤਾਂ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਫਤ ਕਰਨਾ ਆ। ਠਾਕੁਰ, ਤੂੰ ਮੇਰਾ ਮਾਲਿਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਮੇਰੀ ਪਾਲਣਾ ਕਰਨ ਵਾਲਾ। ਨਾਇਕ, ਮੇਰਾ ਆਗੂ ਤੂੰ ਹੈ, ਮੇਰਾ ਆਗੂ ਹੋਰ ਕੋਈ ਨਹੀਂ। ਇਹ ਸਿਫਤ ਨੇ ਸਾਰੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸਾਡਾ ਖਸਮ ਹੈ ਨਿਮਖ, ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਆ ਹੈ ਸਾਧੋ ਗੋਬਿੰਦ ਕੇ ਗੁਣ ਗਾਓ। ਮੈਂ ਤਾਂ ਕਿਹਾ ਵੀ ਮੰਨ ਲਓ ਇਹ ਮਨ ਚ ਆਏਗਾ ਵੀ ਭਾਈ ਸਾਹਿਬ ਕੀਰਤਨ ਦਿਨ ਕੀਰਤਨ ਨਹੀਂ ਹੁੰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜੇ ਵਾਹ ਏਕ ਕਵਨ ਗੁਣ ਕਹੀ, ਉੱਥੇ ਵੀ ਸ਼ਬਦ ਮਹਾਰਾਜ ਨੇ ਵਰਤਿਆ, ਸਾਧੋ ਗੋਬਿੰਦ ਕੇ ਗੁਣ ਗਾਓ। ਗਾਏ ਵੀ ਤੇ ਨਾਲ ਕਹਿ ਦਿੱਤਾ ਮੇਰੀ ਜ਼ੁਬਾਨ ਏਕੇ, ਤੇਰੇ ਗੁਣ ਜ਼ਿਆਦਾ ਨੇ, ਮੈਂ ਕਿੰਨੇ ਕੁ ਕਹਾਂ। ਜੇ ਵਾਹ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ ਰਹਾਉ। ਕੋਟ ਪਰਾਧ ਹਮਾਰੇ ਖੰਡੋ, ਇਹ ਵੀ ਗੁਣ ਹੈ, ਸਾਡੇ ਕਰੋੜਾਂ ਗੁਨਾ ਮਾਫ ਕਰਨ ਵਾਲਿਆ। ਕੋਟ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੇਲੇ। ਮੈਂ ਇਹਦੇ ਅਰਥ ਨਹੀਂ ਕੀਤੇ, ਸਿੱਧਾ ਸ਼ਬਦ ਪੜ ਰਿਹਾ। ਮੈਨੂੰ ਯਕੀਨ ਹੈ ਕਿ ਇਹਨਾਂ ਲਫ਼ਜ਼ਾਂ ਦੇ ਆਪ ਨੂੰ ਅਰਥਾਂ ਦਾ ਪਤਾ ਹੈ, ਇਹ ਸਾਰੇ ਗੁਣ ਨੇ। ਹਮ ਅਗਿਆਨ ਅਲਮ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਵੇਲੇ ਰਾਖੋ। ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੈਨੂੰ ਰੱਖ ਲੈ। ਆਪ ਜਾਪ ਸਾਹਿਬ ਪੜ੍ਹ ਦਿਓ ਜੀ, ਸਿਰਫ ਧਿਆਨ ਦੇ ਕੇ ਪੜ੍ਹ ਲਓ, ਉਹਦਾ ਤਾਂ ਆਨੰਦ ਹੀ ਇੰਨਾ। ਜਿੰਨੇ ਰੱਬ ਦੇ ਗੁਣ ਗੁਰੂ ਗੋਬਿੰਦ ਸਿੰਘ ਨੇ ਗਾਏ ਨੇ, कमाल कर दिती जी। हाले सारे ओ कर्म नाम ने, ते गुरु साहिब कहिंदे जाप साहिब पढ़न वाले हो मैं सर्व नाम नहीं बोल सकदा, नाम नू कोई नहीं बयान कर सकदा, पर चंगे बुद्धि वाले ने कर्म नाम रखे। जदों आप पढ़दे हो नमस्तंग अकाले, नमस्तंग कृपाले, नमस्तंग अरूपे, नमस्तंग अनूपे, नमस्तंग अपेखे, नमस्तंग अलेखे, नमस्तंग अकाए, नमस्तंग अजाए, नमस्तंग अगंजे, नमस्तंग भंजे, सारे का गुण ने। नमस्तंग अकाले, समय तो उपर रहन वाले तेन मत्था टेकना। नमस्तंग कृपाले, कृपा दे खजाने तेन मत्था टेकना। नमस्तंग अरूपे, रूप तो बिना तेन मत्था टेकना। नमस्तंग अनूपे, तेरे वर्गा कोई नहीं तेन मत्था टेकना। नमस्तंग अकाए, तेरी साडे वर्गी काया थोड़े तेन मत्था टेकना। नमस्तंग अजाए, तेनू किसी मां ने जमया नहीं तेन मत्था टेकना। प्यारे गुण नहीं, जदों तुसी ये पढ़ दो सदा सचदानंद सतनंग परनासी, ये सारे गुण ने के साहिब दिमाग है के हुस्न चिराग है, ये की है के पाक बेऐब है के गैबुल गैब है। गुरमुखो सच एवे जिन्हें गोबिंद दे गुण गाने ने। एक वारी जाप साहिब दे शब्दां दे अर्थां वल ध्यान दे दियो, सवेरे पाठ करदिआं स्वाद आजूगा भी सिद्धियां रब नाल गल्लां कराती गुरु गोबिंद सिंह ने। जदों हजूर जफरनामा लिखदे आ, साडी तीबर इच्छा है कि बहुत जल्दी जफरनामे का मूल पाठ शुद्ध होके परशियन विच ते पंजाबी विच गुटके दे रूप में संगत दे सामने आ जाए, क्योंकि जफरनामा वो दस्तावेज है। चलो मैं दस्तावेज लफ्ज वरतन लगा, किसे भी वड्डे तो वड्डे क्रांतिकारी ने वक्त दे हकूमत दे बादशाह नू नहीं ललकारिया, जेड़ा कृपान नाल भी गुरु गोबिंद सिंह ने ललकारिया ते कलम नाल भी गुरु गोबिंद सिंह ने ललकारिया। जफरनामा लिखन तां कहिंदे आ कि मैं लड़ाई शुरू नहीं कीती, जिन्हां लड़ाइयां लड़ियां मैं डिफेंस लई लड़ियां ने, समझ गया ना जी। बाल लाचार की दरमियाम दंद, मैं डिफेंस लई लड़ियां पर खून चेते रखी, पुत्र शहीद कर दिते, सिख शहीद कर दिते, खून चेते रखी, हुण मैं लड़ाई शुरू कीती, स्वाद तां इहनूं मिटा के दिखाई, हुण शुरू होनी है तेरी मेरी जंग। ते मैं कई बारी सोचना बाकी सारियां लड़ाइयां गुरु साहब के चढ़ के गए जी, 14 लड़ाइयां हमले हुंदे ने, मुकाबला करदे आ, जदों नदेड़ पहुंचदे आ कहन लगे हुण तेरी मेरी गल शुरू होई है। पंज तीर दे के कहिंदे ने सरहंद दी इट नाल इट खड़का दी, सच्ची मुच्ची बंदे ने इट नाल इट खड़का दित्ती। जदों उहने शुरू कीती औरंगजेब दी औलाद तो सांभी नहीं गई। मैं आप नूं बेनती करांगा 12 शेर सफरनामे दे, उह रब दे गुण गाउंदे आ, चिट्ठी बादशाह नूं लिख रहे आ। मैं सिर्फ 3 क बेनती करांगा, साधो गोबिंद के गुण गावो। गुण गा सकने आ, वड्डा वड्डा कह सकने आ, सिफतां कर सकने आ। हजूर दा बचन है कमाल ए करामात खायम करीम, कमाल ए करामात खायम करीम, रजा बख्श राजिक रिहा कुन रहीम। पहले जेड़ा शेर दी पहली सतर है सारी अरबी ओ फारसी नहीं, कमाल ए करामात अरबी है, कमाल ए करामत खाइम, कायम दो नुक्ती काफ है, डंडे वाली काफ नहीं, कमाल ए करामत खाइम करीम, ए चारे दे चारे लफ्ज़ जेड़े ने अरबी विचों ने, ते अगले फारसी अरबी कठे ने। रजा बख्श राजिक रिहा कुन रहीम, कदी सोचियो पहले सारे कक्के नाल, अगला शेर दी अगली सतर सारी रारे नाल। औरंगजेब ने पहले शेर पढ़िया, उन्हें वेख्या तुहाडा एडा वड्डा महान कवि, इनू कविता विच कहिंदे ने अनुप्रास शब्द अलंकार, इको अखर नाल कमाल ए करामत कायम करीम रजा बख्श राजिक रिहा कुन रहीम, ए तुम दाते ठाकुर गुरुपालक। कमाल ए करामत, तू करामाता दा शक्तियां दा शिखर है, तेरे तो वड्डी ताकत दुनिया विच किसे कोल नहीं। किनू कह रहा रब नू, ते औरंगजेब नू क्यों लिखदे पया, क्योंकि औरंगजेब नू दसना चाहते ने तू सिंघासन ते बैठ के रब बनिया बैठा है, लोग तेनू चिट्ठियां लग के तरले कर दे आ, मैं चिट्ठी तेनू लिखांगा पर मैं सब तो पहला रब दी सिफत करांगा। कमाल ए करामात, तू करामात भी शक्तियां भी शिखर है, खाइम तेरी हस्ती नू किसे हटा नहीं सकना, करीम तू बख्शिश करन वाला है, कमाल ए करामात खाइम करीम रजा बख्श राजिक रिजक देने वाला है, रिहा कुन तू बंद खलासी करने वाला है, रहीम तेरे तो वड्डा तरस दिल को ही नहीं। ते सारे गुण ने, साधो गोविंद के गुण गावो। कमाल ए करामात खाइम करीम रजा बख्श राजिक रिहा कुन रहीम, अमां बख्श बख्शंदा ओ दस्तगीर, अमां बख्श, अमां मीन्स शरण, ਆਮਾ ਬਖਸ਼ ਬਖਸ਼ਣ ਦਾ ਉਹ ਦਸਤਗੀਰ। ਸ਼ਰਨ ਬਖਸ਼ਣ ਵਾਲਿਆ, ਆਪਣੀ ਸ਼ਰਨ ਸ਼ਬਦ ਸਮਝਦੇ ਨਾ, ਆਪਣੀ ਸ਼ਰਨ ਵਿੱਚ ਰੱਖਣ ਵਾਲਿਆ। ਦਸਤੰਗੀਰ, ਦਸਤੰਗੀਰ ਦਾ ਅਰਥ ਹੁੰਦਾ ਹੱਥ ਪਕੜਨ ਵਾਲਾ, ਜਿਹਨੂੰ ਅਸੀਂ ਦਸਤਗੀਰ ਕਹਿੰਦੇ ਇਹਦਾ ਵੀ ਅਰਥ ਹੱਥ ਪਕੜਨ ਵਾਲਾ। ਅਮਾ ਬਖਸ਼ ਬਖਸ਼ਣ ਦਾ ਉਹ ਦਸਤਗੀਰ, ਖਾਤਾ ਬਖਸ਼ ਤੂੰ ਗੁਨਾਹ ਬਖਸ਼ਣ ਵਾਲਾ, ਇਹ ਵੀ ਤੇਰਾ ਗੁਣ ਹੈ ਇੱਕ। ਖਾਤਾ ਬਖਸ਼ ਰੋਜ਼ੀ ਦੇਹੋ ਤੂੰ ਰਿਜ਼ਕ ਦੇਣਾ। ਦਿਲ ਪਜ਼ੀਰ, ਪਜ਼ੀਰ ਦਾ ਅਰਥ ਪਿਆਰਾ, ਜਿੰਨੇ ਮਰਜ਼ੀ ਬੰਦਾ ਗੁਨਾਹ ਕਰ ਲੈ ਜਦੋਂ ਤੇਰੇ ਸਾਹਮਣੇ ਰੋਂਦਾ ਤੂੰ ਇੰਨਾ ਦਿਲੋਂ ਪਿਆਰ ਕਰਨਾ ਉਹਦਾ ਫਿਰ ਹੱਥ ਪਕੜ ਲੈਣਾ। ਕਮਾਲ ਏ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁੰ ਰਕੀਮ, ਆਮਾ ਬਖਸ਼ ਬਖਸ਼ਣਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ, ਸ਼ਹਿਨ ਸ਼ਾਹ ਖੂਬੀ ਦੇਹੋ ਰਾਹਨ ਮੂੰਹ। ਵਾਹ ਵਾਹ ਜੀ, ਸ਼ਹਿਨ ਸ਼ਾਹ ਦਾ ਅਰਥ ਬਾਦਸ਼ਾਹ ਹੁੰਦਾ ਨਾ, ਖੂਬੀ ਦਾ ਅਰਥ ਏ ਗੁਣ, ਰਾਹਨ ਮੂੰਹ ਦਾ ਅਰਥ ਏ ਅਗਵਾਈ ਕਰਨ ਵਾਲਾ। ਹਜ਼ੂਰ ਕਹਿੰਦੇ ਪਰਮਾਤਮਾ ਮੇਰੇ ਅੱਲਾ ਰੱਬ ਜੀ, ਆਹ ਬਾਦਸ਼ਾਹ ਨੂੰ ਅਕਲ ਤੂੰ ਦੇਣ ਵਾਲਾ ਬੇਅਕਲਿਆਂ ਨੂੰ। ਸ਼ਹਿਨ ਸ਼ਾਹ ਖੂਬੀ ਦੇਹੋ ਗੁਣ ਦੇਣਾ ਤੂੰ, ਰਾਹਨ ਮੂੰਹ ਤੂੰ ਇਹਨਾਂ ਦੀ ਅਗਵਾਈ ਕਰਨ ਵਾਲਾ ਹੈ ਕਿ ਬੇਗੁਨੋ ਬੇਚੂਨ ਬੇਨਮੂ, ਬੇਗੁਨੋ ਬੇਚੂਨੋ ਚੂ ਬੇਨਮੂ, ਬੇਗੁਨੋ ਤੇਰੀ ਤੂੰ ਉਪਮਾ ਤੂੰ ਰਹਿਤ ਹੈ, ਤੇਰਾ ਰੰਗ ਕੋਈ ਨਹੀਂ, ਸੱਚ ਏਵੇ ਬੇਨਮੂ ਤੂੰ ਅਨਾਮ ਹੈ, ਨਾਮ ਤੂੰ ਰਹਿ ਤੇ ਤੇਰਾ ਕੋਈ ਨਾਮ ਨਹੀਂ ਲੈ ਸਕਦਾ। ਇਹ ਕੀ ਹੈ? ਇਹ ਸਾਰੇ ਪਰਮਾਤਮਾ ਦੇ ਗੁਣ ਨੇ। ਗੁਰਮੁਖੋ ਇਹ ਸੰਸੇ ਚ ਨਾ ਪਿਆ ਜੇ ਹੁਣ ਸਾਡੀਆਂ ਸਮੱਸਿਆ ਵੀ ਵਾਹਿਗੁਰੂ ਸ਼ਬਦ ਪੜ੍ਹਨਾ ਤੇ ਬਾਣੀ ਦਾ ਕੋਈ ਫਾਇਦਾ ਨਹੀਂ, ਬਾਣੀ ਵਾਲਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਆ। ਸੱਚੀ ਮੈਂ ਕਹਿੰਦਾ ਵੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਉਦੋਂ ਰੱਬ ਦੇ ਗੁਣ ਗਾਏ ਜਾ ਰਹੇ ਆ, ਉਹਦੇ ਗੀਤ ਗਾਏ ਜਾ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਦੋ ਤੋਂ ਕਈ ਕਰ ਸਕਿਆ, ਮਾਨਸ ਜਨਮ ਅਮੋਲਕ ਪਾਇਓ, ਬੜੀ ਮੁਸ਼ਕਲ ਨਾਲ ਮਿਲਿਆ, ਅਮੋਲਕ ਹੈ ਬਿਰਥਾ ਕਾਹੇ ਗਵਾਵੋ, ਕਿਉਂ ਵੇਸਟ ਕਰਨੇ, ਕਿਉਂ ਅਕਾਰਤ ਕਰੇ। ਇਸੇ ਕਰਕੇ ਪਹਿਲਾ ਸਲੋਕ ਵੀ ਇਹ ਵੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਬੜੇ ਕਿਰਪਾਲੂ ਨੇ, ਝਿੜਕ ਨਹੀਂ ਮਾਰੀ, ਕਹਿੰਦੇ ਚੱਲ ਜੇ ਨਹੀਂ ਗਾਇਆ ਅੱਜ ਹੀ ਗਾ ਲੈ। ਗੁਰੂ ਸਾਹਿਬ ਕਿਵੇਂ ਗਾਈਏ? ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ ਸਾਧੋ ਗੋਬਿੰਦ ਕੇ ਗੁਣ ਗਾਓ। ਇਸ ਤਰ੍ਹਾਂ ਗਾਓ, ਸਾਧੋ ਗੋਬਿੰਦ ਕੇ ਗੁਣ ਗਾਓ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਪਤਿਤ ਪੁਨੀਤ, ਬੜਾ ਵੱਡਾ ਧੀਰੇ ਦਿੱਤਾ, ਤੂੰ ਇਸ ਕਰਕੇ ਨੀ ਗੁਣ ਗਾ ਰਿਹਾ ਵੀ ਮੈਂ ਪਾਪ ਕੀਤੇ ਆ, ਮੈਂ ਬੜੇ ਨੀਚ ਕਰਮ ਕੀਤੇ ਆ। ਗੁਰਮੁਖੋ ਬੰਦਾ ਗਲਤੀ ਕਰਦਾ, ਬੰਦਾ ਨਹੀਂ ਬਖਸ਼ਦਾ, ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ, ਸਿਰਫ ਸਾਨੂੰ ਪਤਾ ਹੁੰਦਾ ਰੱਬ ਬਖਸ਼ ਦਿੰਦਾ, ਬੰਦੇ ਦੇ ਹੱਥ ਵਿੱਚ ਲੈ ਤੇ ਸਭ ਕੁਝ ਖਤਮ ਕਰਕੇ ਰੱਖ ਦੇ। ਇਸ ਕੇ ਹਾਥ ਹੋਏ ਤਾਂ ਸਭ ਕਿਛ ਲੈ। ਤੂੰ ਪਤਿਤ ਹੋ ਗਿਆ ਕਿਉਂ ਨੀ ਆਉਂਦਾ ਗੁਰਦੁਆਰੇ? ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾਉਣਾ, ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ, ਉਹ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ। ਦੀਨ, ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ, ਦੀਨ ਦਾ ਅਰਥ ਧਰਮ ਵੀ ਹੈ, ਇੱਥੇ ਦੀਨ ਦਾ ਅਰਥ ਗਰੀਬ। ਪਤਿਤ ਪੁਨੀਤ, ਦੀਨ ਬੰਦ, ਤੇਰੇ ਅੰਦਰ ਇਹ ਹਿੰਮਤ ਆ ਗਈ ਮੈਂ ਗਰੀਬ ਹਾਂ। ਇੱਥੇ ਐਡੇ ਲੋਕ ਆਏ ਹੋਣਗੇ, ਅਮੀਰ ਆਏ ਹੋਣਗੇ, ਕਹਿੰਦੇ ਨਹੀਂ ਉਹ ਗਰੀਬਾਂ ਦਾ ਵੀ ਹੈ। ਤੂੰ ਇਹਨਾਂ ਹੀਨਤਾ ਲਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ, ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇੰਨਾ ਲੰਗਰ ਲਾ ਦਿੱਤਾ, ਆਹ ਕੁਛ ਕਰਤਾ, ਤੂੰ ਕਿਉਂ ਘਬਰਾਉਣਾ? ਉਹ ਅਮੀਰ ਨਿਵਾਜ ਨੀ, ਉਹ ਗਰੀਬ ਨਿਵਾਜ, ਉਹ ਦੀਨ ਬੰਦ ਹੈ, ਦੀਨ ਬੰਦ ਗਰੀਬਾਂ ਦਾ, ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238 6667 ते संपर्क कर सकते हो। सुनते रहो पंजाबी रेडियो 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸ

ਪੰਜਣ ਗੁਰ ਸੂਰਮਾ ਵੱਟ ਜੋਧਾ ਬਾਬਾ ਰੂਪ ਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ। ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪੱਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ। ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਈ ਉਸ ਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਦਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ।
ਅਤੇ ਆਪਣੇ ਗੁਰੂ ਦੇ ਤਖ਼ਤ ਵਾਸਤੇ

0: ਅਨਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਛਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵਿਹੂਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत न कर, वह तो सगो सानू कहता है कि उदम करेंद जियो तू कमावद सुख पुंज ध्यान दया तू प्रभु मेरे नानक पुत्री चिंत। गुरु तो यह गल समझा है कि घाल खाए किस हथों दे नानकरा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसारी दिंदा जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि ए बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसर क्यों त्रिपतावे ना मन रंजीए।
0: जदों वाहिगुरु अकाल पुरख की याद साढ़े चेते विचों विसर जाए फिर सानू तृप्ति किवें होवे, जदों असी दातां नाल जुड़ गए ते दातां विचों दाते नूं वेख्या ही ना, उसका शुकराना ही ना कीता ते ना ही साडे मन नूं कदे रज आउंदा है, साडा मन इस तृप्ति इस रजेवें तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजी है।
0: हुण मेरे सतगुरु सच्चे पातशाह कहिंदे हो भाई गुर सिखो जे असी प्रभु प्यारे नूं अपने चेते विचों विसार दईए ते होरां होरां चीजां नाल असी लग जाइए ते समझ लो साडी जिंदगी नरकमई बन जांदी है, दुखदायक बन जांदी है, असी आत्मक तौर ते दुखां नूं सहेड़ लैंदे हां, चिंतावां परेशानियां झोरे आले दुआले तों सानूं आण घेरदे हन। इस वास्ते गुरु नानक दा सिख जिहड़ा उह बेनती करदा है सतगुरा तरस कर मैनूं परमेश्वर दी याद कदे विसरे ना, गुरा एक देहे बुझाई सबना जिया का एक दाता सो मैं विसर ना जाए।
1: हो कृपाल दयाल नानक पौ पंजी है।
0: सतगुरु गुरु अर्जन देव तुहानू मैनू समझा रहे ने कि तुसी भी अरदास करो कि हे सच्चे पातशाह ए कृपालू ए दया दे सो मैं मेरे ते भी दया कर, मन दे विचों ए डर खत्म हो जावे कि मैं अपने जीवन नूं सवार सकदा हां जां नहीं सवार सकदा, जे तुसी मैनूं अपना पल्ला पकड़ा दवो ते मेरे मन दे विचों ए डर निकल जावेगा। जिवें असीं कहिंदे ना अग्गे जाके पता नहीं की होना है, सानूं इन्हां ते पता है ना ये डर तां बणिआ है ना, ये डर साडी मानसिकता तों तदों ही निकल सकदा है जदों निरभउ साडे नाल होवेगा, निरभउ संग तुम्हारे वास्ते ये डर कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां कोशिश कर दे।

0: प्रीतम प्यारे नूं भुख लगी होवे, प्रिया संधड़ी भुख, प्यार दी भुख, ते मैं उस भुख दे वास्ते अपने आप आपे नूं गवा के सनूणा बना दवां। प्रिया संधड़ी भुख मूह लावण, लावण कहिंदे ने सनूणे नूं, सब्जी नूं कुछ भी कह लिए जिहदे नाल प्रशादा छकिया जावे। प्रिया संधड़ी भुख मूह लावण थी विथरां, और जे मेरे सतगुरु सच्चे पातशाह वाहिगुरु अकाल पुरख जी नूं प्यास लगी होवे, और मैं चाहुंदा हां मैनूं उसदे प्यार दा रस मिल जावे, ते इसे तरह गोबिंद पाओ भगत का भुखा है, जिथे उस प्रेम मुहब्बत नूं पूरियां करन वास्ते मैं आपे नूं एक पासे छड के उसकी भुख नूं दूर करन वास्ते, प्यार दी भुख नूं दूर करन वास्ते एक सलूणा बन जावां।
1: मिठाई इक देई पीड़े ना हुटै,
0: जान मिठाई इक, इक कहिंदे ने गन्ने नूं, गन्ना बड़ा मिठा हुंदा है, बेई पीड़े ना हुटे, गन्ने नूं जिन्नी बार मर्जी पीड़िया जावे उहदा रस फिक्का नहीं हुंदा, रस घट तां सकदा है पर रस उहदा फिक्का नहीं हुंदा। कहिंदे इसे तरह मैं जिन्नी देर तक मेरे सुवास चलते ने मैं अपने प्यारे नूं खुश करन दे वास्ते लगा रहा, उसते मैं अपने प्यार भरी बोली मिठे बोल बोलता रहा, मैं कदे भी उहदे नाल दुखां दे विच गिला शिकवा ना करा, मुश्किलां दे विच गिला शिकवा ना करा।
1: महला पंजवां
0: दे विच साहिब श्री गुरु अर्जुन देव महाराज कृपा करदे हन,
1: ठग्गा नी हो मत रोड़ ज्ञान गंधर्वा नगरी।
0: ये जो संसार है, संसार दे रंग तमाशे ने, विषय विकार आदि ने, ये सारे ठग ने, असी ठगे हुए हां। बेशक असी अपने आप नूं बड़े चातर समझदे कि असी बड़े चलाक हां, पर अंदरों अंदर असी ठगदे जा रहे हैं, तो ठगे हुए भी हां, और जो सानू हर वेले ठग रहा है, ठग्गा नी मत रोड़, कहिंदे इस दुनियावी मोह मुहब्बत नूं चंगी तरह तोड़ मरोड़ के सुट दे, जान गंधर्व नगरी, इहनूं इंज समझ ला कि इह धुएं दा शहर है। नगरी कहिंदे ने शहर नूं, इक धुएं दा शहर है जिहदी बल्कि कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी, तां ही मेरे पातशाह कहिंदे दुनिया ना सलाहे जो मर वंज सी, लोकां ना सलाहे जो मर खाप थी।
1: दुख कटाउ डूए इस पंधाणो घर घणे।
0: हुण बंदा कहिंदा कि मैं दुनियावी सुखां नूं माणा, ते दो घड़ियां दा सुख जिहड़ा मानना है, सुख कटाउ डूए इस पंधाणो घर घणे, पंध हुंदा रस्ता ते पंध ही हुंदा राही, पंधाणो हुंदा राहगीर। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ, ਉਸ ਨੂੰ ਇਹਨਾਂ ਖਾਹਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸ ਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ, ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ ਕਹਿਣੇ,
1: ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਅਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ, ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਣ।
0: ਕੁਝ ਵੱਖ ਵੱਖ ਮਤਾਂ ਮੁਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਵੇ, ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਇਣਾ ਸੇਕ ਤੈ ਨਾ ਲੇਖਨ,
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ, ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ,
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ, ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ, ਜੋ ਤੱਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ, ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ,
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ,
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ,
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ, ਭਾਈ ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ, ਭੁੱਲਾ ਮਾਰਗ ਸੋ ਪਵੇ ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ,
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਮਾਰਗ ਸੋ ਪਵੈ ਜਿਸ ਧੁਰ ਮਸਤ

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम का यह हिस्सा त्वाडे तक HMP Custom Cabinets दे सहयोग नाल पहुंचाया जा रहा है। होर जानकारी लई पॉल सेखू जी नू 403-829-5000 जां फिर 403-719-4947 ते संपर्क कर सकते हो। HMP Custom Cabinets Limited दा पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary, near

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007
1: ਤਨ ਓ ਮਸਤਕ ਤਨ ਓ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507, 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਦਿੱਤਾ। ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੀ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੀ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੀ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।
सिर सिर रिजक संबाहे ठाकुर काहे मान पौ करिया। उडे उडे आवै सै कोसा तिस पाछै बचरे शरिया। तिन कवन खलावै कवन चुगावै मन मह सिमरन करिया। सब निद

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਿ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧੇ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਸਮੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਭਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ

ਪਾਵੇ। ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ

ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਦੀ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹਲੋਏ, ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਬ੍ਰਹਮਾਦਿਕ ਸੇਵ ਛੰਦ ਮੁਨੀਸੁਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮਨਿੰਦਰ ਖੋਜ ਤੇ ਗੋਰਖ, ਤਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਕੋ ਮਰਮ ਨ ਪਾਵਤ। ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਕੈ ਦਰਸ ਸਮਾਵਤ, ਤਿਸ ਹੈ ਤਿਆਗ ਆਨ ਕਉ ਜਾਚਹਿ, ਮੁਖ ਦੰਤ ਰਸਨ ਸਗਲ ਕਸ ਜਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝ ਹੈ ਸਮਝਾਵਤ। ਅਲਖ ਨਿਰੰਜਨ ਆਖੀਐ, ਅਕਲ ਅਜੂਨ ਅਕਾਲ ਅਪਾਰਾ, ਰਵ ਸਸ ਜੋਤ ਉਦੋਤ ਲੰਘ, ਪਰਮ ਜੋਤ ਪਰਮੇਸ਼ਰ ਪਿਆਰਾ।

ਇਸਨਾਨ ਦਿੜ ਗੁਰਮੁਖ ਭਾਈ ਭਗਤ ਨਿਸਤਾਰਾ ਗੁਰ ਅਰਜਣ ਸੱਚ ਸਿਰਜਣ ਹਾਰਾ ਗੁਰ ਅਰਜਣ ਸੱਚ ਸਿਰਜਣ ਹਾਰਾ ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ